ਵਾਦੀ ਦੈਵਤ ਸਮਾਧੀ ਗੰਧਾਰ ਹੈ। ਇਸ ਦੇ ਨਾਲ ਦਾ ਮਿਲਦਾ ਰਾਗ ਜਿਹੜਾ ਹੈ ਉਹ ਜੌਨਪੁਰੀ ਹੈ। ਜੌਨਪੁਰੀ ਦੇ ਆਰੋਹ ਦੇ ਅੰਦਰ ਨਿਸ਼ਾਦ ਲੱਗਦਾ, ਇਸ ਵਿਚ ਨੀ ਲਾਈਦਾ। ਇਸਦਾ ਰੂਪ ਇਸ ਤਰ੍ਹਾਂ ਚੱਲਦਾ।

ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਦਿਨ ਲੰਘ ਕੇ ਗਏ। ਗੁਰੂ ਦੀ ਗੋਦ ਵਿੱਚ ਬੈਠ ਕੇ ਕਥਾ ਕੀਰਤਨ ਰਾਹੀਂ ਜੁੜਨ ਦਾ ਯਤਨ ਕਰ ਰਹੇ ਹੋ। ਇਹ ਅੱਧੀ ਪੰਕਤੀ ਏ ਕੱਲ ਤਾਰਨ ਗੁਰੂ ਨਾਨਕ ਆਇਆ, ਤੇ ਇਸ ਤੋਂ ਪਹਿਲੀ ਅੱਧੀ ਪੰਕਤੀ ਏ ਭਇਆ ਆਨੰਦ ਜਗਤ ਵਿੱਚ। ਸਾਰੇ ਛਾਤੀ ਪਾਇਓ, ਸਾਡੇ ਵੀ ਹਿਰਦੇ ਰੂਪੀ ਜਗਤ ਵਿੱਚ ਅਜੇ ਆਨੰਦ ਆਇਆ ਕਿ ਨਹੀਂ। ਭਇਆ ਆਨੰਦ ਜਗਤ ਵਿੱਚ, ਕੱਲ ਤਾਰਨ ਗੁਰੂ ਨਾਨਕ ਆਇਆ, ਸਾਡੇ ਵੀ ਹਿਰਦੇ ਰੂਪੀ ਜਗਤ ਦੇ ਵਿੱਚ ਆਨੰਦ ਆਇਆ ਕਿ ਨਹੀਂ। ਜੇ ਨਹੀਂ ਆਇਆ ਤੇ ਕਿਵੇਂ ਆਏਗਾ? ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਭਿਖਿਆ ਤੇ ਫਿਰ ਗਰਵਾਸ ਨਾ ਭਰਿਆ। ਗੁਰੂ ਨਾਨਕ ਨੂੰ ਸੁਣੋ ਫਿਰ ਭਿਖੋ। ਉਹ ਲੜੀਵਾਰ ਪ੍ਰਕਰਨ ਇੱਕ ਨਿਕਾ ਜਿਹਾ ਸ਼ੁਰੂ ਹੋਇਆ। ਭਾਈ ਫਿਰਨਾ ਤੇ ਭਾਈ ਜੋਧ, ਇਹ ਦੋਵੇਂ ਸਿੱਖ ਗੁਰੂ ਨਾਨਕ ਬਾਬਾ ਜੀ ਕੋਲ ਆਏ ਨੇ ਤੇ ਅਧਿਆਤਮਕ ਮੰਗ ਮੰਗੀ। ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ, ਨਿਮਖ ਨਾ ਬਸਰੋਂ ਦੀ ਤਾਕ ਮਿਲ ਜਾਏ, ਮਨ ਟਿਕ ਜਾਵੇ। ਛੇ ਬਚਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਚੋਲੀ ਚ ਪਾਏ ਨੇ। ਤਿੰਨ ਬਚਨ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੇ ਬਚਨ ਦੀ ਵਾਰੀ ਹੈ। ਮਹਾਰਾਜ ਜੀ ਸੇਵਾ ਲੈਣ ਸਾਧ ਸੰਗਤ ਅਵਲ ਤੇ ਕੋਈ ਗਾਹਕ ਹੀ ਨਹੀਂ ਬਣਦਾ। ਆਪਾਂ ਵੀ ਗਾਹਕ ਬਣਨਾ, ਇੱਕ ਇੱਕ ਚੀਜ਼ ਨੂੰ ਸੁਣ ਕੇ ਆਪਣੇ ਤੇ ਟਾਲ ਲੈਣਾ। ਸਾਰਾ ਜਗਤ ਤੁਹਾਨੂੰ ਆਪਣਾ ਨਜ਼ਰ ਆਉਣ ਲੱਗ ਪਏਗਾ ਜਦੋਂ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਸਾਰੇ ਆਪਣੇ, ਸਾਰੀ ਜਗਾਦ ਆਪਣੀ, ਜਗਤ ਆਪਣਾ। ਕਿਹਨੂੰ ਧੋਖਾ ਦਿਆਂ, ਕਿਹਦੇ ਨਾਲ ਰਲ ਫਰੀ ਕਰਾਂ।

ਲੋਕਾਂ ਦੇ ਮੁੱਖ ਚੋਂ ਖਿੱਚਣ ਵਾਲਾ ਮੁੱਖ ਚ ਪਾਉਣ ਵਾਲਾ ਬਣ ਗਿਆ। ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਉਹ ਜ਼ਿੰਦਗੀ ਵਿੱਚ ਕੋਈ ਦੁਨੀਆਂ ਦੇ ਵਿੱਚ ਵਿਚਰਦਾ ਹੋਈਏ ਤੇ ਦੂਜੇ ਦੇ ਭਲੇ ਲਈ ਵਿਚਰਦਾ, ਆਪਣਾ ਭਲਾ ਤੇ ਉਹਨੂੰ ਗੱਲ ਹੀ ਖਤਮ ਹੋ ਗਈ। ਉਹ ਜੋ ਕਰਦਾ ਫਿਰ ਦੂਜੇ ਦੇ ਭਲੇ ਲਈ, ਗੱਜ ਕੇ ਆਖੋ ਸਤਨਾਮ, ਖੁਸ਼ੀ ਮਿਲਦੀ ਉਹਨੂੰ, ਸ਼ਾਂਤੀ ਮਿਲਦੀ ਹੈ ਕਿਸੇ ਦੂਜੇ ਦਾ ਸਵਾਰ ਕੇ। ਸਤਿਗੁਰੂ ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ, ਮਨ ਟਿਕ ਜੇ, ਨਿਮੁਖ ਨਾ ਬਿਸਰੋਂ ਦੀ ਤਾਕਤ ਮਿਲ ਜੇ। ਮਹਾਰਾਜ ਕਹਿੰਦੇ ਸ਼ੁਕਰ ਏ ਸ਼ੁਕਰ ਏ, ਕੋਈ ਗਾਹਕ ਬਣਿਆ ਇਸ ਵਸਤੂ ਦੇ ਗਾਹਕ ਘੱਟ। ਮਹਾਤਮਾ ਬੁੱਧ ਨੂੰ ਕਿਸੇ ਨੇ ਕਿਹਾ ਸੀ ਕਿ ਮਹਾਤਮਾ ਬੁੱਧ ਜੀ, ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਧਰਮ ਦਾ, ਰੱਬ ਨਾਲ ਜੋੜਨ ਦਾ, ਦੱਸੋ ਕੋਈ ਜੁੜਿਆ ਵੀ ਹੈ ਕਿ ਨਹੀਂ? ਅਜੇ ਆਖੋ ਸਤਨਾਮ, ਕੋਈ ਜੁੜਿਆ ਵੀ ਹੈ ਕਿ ਨਹੀਂ? ਅਜੇ ਮਹਾਤਮਾ ਬੁੱਧ ਕਹਿੰਦੇ ਮੈਂ ਤਾਂ ਇੰਜ ਜਵਾਬ ਦੇਣ ਨਾਲ ਤਸੱਲੀ ਨਹੀਂ ਹੋਣੀ, ਪੁਰਖਾ ਇੱਕ ਕੰਮ ਕਰਨਾ ਪਏਗਾ। ਜੇ ਸਵਾਲ ਦਾ ਜਵਾਬ ਚਾਹੁੰਦਾ ਤੇ ਇੱਕ ਕੰਮ ਕਰਨਾ ਪਏਗਾ ਜੀ, ਦੱਸੋ। ਕਹਿੰਦੇ ਆ ਕਾਗਜ਼ ਲੈ ਲੈ ਤੇ ਪੈਨਸਲ ਲੈ ਲੈ ਤੇ ਇੱਕ ਇੱਕ ਘਰ ਜਾ, ਸਭ ਨੂੰ ਪੁੱਛ ਤੁਸੀਂ ਮੰਦਰ ਧਾਰਮਿਕ ਜਗ੍ਹਾ ਤੇ ਕਿਸ ਵਾਸਤੇ ਜਾਂਦੇ ਹੋ, ਸਭ ਨੂੰ ਪੁੱਛ। ਜੇ 50 ਘਰ ਕਰ ਸਕਦਾ ਤਾਂ ਤੇਰੀ ਹਿੰਮਤ, 100 ਕਰ ਸਕਦਾ ਤਾਂ, 200 ਘਰ ਕਰ ਲਏਗਾ ਤਾਂ, 500 ਕਰ ਲਏਗਾ, ਜਿੰਨੀ ਕਿ ਹਿੰਮਤੀ ਜਾਂ ਪੁੱਛ ਗਿਆ। ਉਹਨੇ ਕਾਗਜ਼ ਪੈਨਸਲ ਲੈ ਲਿਆ ਤੇ ਇਕੱਲੇ ਇਕੱਲੇ ਘਰ ਜਾਂਦਾ ਤੇ ਇੱਕ ਨੂੰ ਪੁੱਛਦਾ ਜੀ, ਦੱਸੋ ਤੁਸੀਂ ਮੰਦਰ ਕਿਉਂ ਜਾਂਦੇ ਹੋ, ਧਾਰਮਿਕ ਜਗ੍ਹਾ ਕਿਉਂ ਜਾਂਦੇ ਹੋ? ਉਹ ਕਹਿੰਦੇ ਜੀ ਕਿਰਾਏ ਤੇ ਰਹਿੰਦੇ ਹਾਂ ਅਸੀਂ ਤੇ ਤਾਂ ਜਾਂਦੇ ਹਾਂ, ਸਾਨੂੰ ਨਾ ਭਗਵਾਨ ਆਪਣੀ ਕੁੱਲੀ ਦੇ ਦੇ। ਦੂਜੇ ਨੂੰ ਪੁੱਛਿਆ ਕਹਿੰਦੇ ਜੀ ਕੁੜੀਆਂ ਨੇ ਤਿੰਨ, ਭਗਵਾਨ ਕੋਲ ਤੈਨੇ ਆ ਮੰਦਰ, ਮੁੰਡਾ ਦੇ ਦੇ। ਤੀਜੇ ਨੂੰ ਪੁੱਛਿਆ ਮਾਇਆ ਵੱਲੋਂ ਬੜੀ ਤੰਗੀ ਤਾਂ ਜਾਣੇ ਆ ਮਾਇਆ ਵੇਲੇ। ਉਹਨੇ ਜਿੰਨੇ ਘਰ ਵੀ ਤਕਰੀਬਨ ਗਿਆ ਨਾ ਜੀ, ਜਦੋਂ ਸ਼ਾਮ ਨੂੰ ਵਾਪਸ ਮੁੜਿਆ ਤੇ ਮਹਾਤਮਾ ਬੁੱਧ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਜੀ ਜਵਾਬ ਮਿਲ ਗਿਆ, ਗੱਜ ਕੇ ਆਖੋ ਸਤਨਾਮ। ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿੰਨਿਆਂ ਕੁ ਨੂੰ ਸੱਚੇ ਪਰਮੇਸ਼ਰ ਦੇ ਨਾਲ ਜੋੜਿਆ ਜੇ ਪ੍ਰਾਪਤੀ ਹੋਈ ਹੋਵੇ। ਤੁਸੀਂ ਜਿਸ ਗੱਸ ਕੇ ਮੈਨੂੰ ਭੇਜਿਆ ਮੈਨੂੰ ਜਵਾਬ ਮਿਲਿਆ ਕਿ ਰੱਬ ਦੇ ਘਰ ਇਸ ਚੀਜ਼ ਦਾ ਗਾਹਕ ਹੀ ਘੱਟ ਕੋਈ ਜਾਂਦਾ। ਹੱਕ ਸਤਨਾਮ। ਤਾਂ ਹੀ ਬਾਬੇ ਨੇ ਕਿਹਾ

ਨੇ ਮੇਰੇ ਸਮੇਤ ਆਪਣੇ ਤੇ ਲੈਣੀ ਗੱਲ। ਮਹਾਤਮਾ ਬੁੱਧ ਕਹਿੰਦੇ ਕੋਈ ਗਾਹਕ ਬਣੇ ਤੇ ਸੌਦਾ ਦਿਆਂ ਨਾ, ਧੱਕੇ ਨਾਲ ਕੀ ਕਰਾਂ, ਹੱਕ ਸਤਨਾਮ। ਤੂੰ ਸੌ ਘਰ ਗਿਆ, ਸਾਰਿਆਂ ਨੇ ਤੈਨੂੰ ਕਿਹਾ ਵੀ ਮੰਦਰ ਕਿਸ ਵਾਸਤੇ ਜਾਂਦੇ, ਫਿਰ ਜਿਸ ਵਾਸਤੇ ਜਾਂਦੇ ਉਹੀ ਮਿਲਣਾ ਨਾ। ਦਾਤੇ ਨੂੰ ਮੰਗਦਾ ਹੀ ਕੋਈ ਕੋਈ ਹੈ। ਮੰਗਣਾ ਮੰਗਣ ਨੀਕਾ ਹਰ ਜਸ, ਗੁਰ ਤੇ ਮੰਗਣਾ ਅਰਦਾਸ ਕਰੋ। ਸਾਡੀ ਖਾਸ਼ ਉਹ ਸੱਚੇ ਦਾਤੇ ਨਾਲ ਜੁੜ ਜਾਏ। ਤੂੰ ਵਿਸਰੇ ਦੁੱਖ ਬਹੁਤਾ ਲੱਗੇ, ਤੂੰ ਨਾ ਵਿਸਰੀ ਆਖੋ ਸਤਨਾਮ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਏ। ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ, ਕਹਿਣ ਲੱਗੇ ਸ਼ੁਕਰ ਹੈ, ਇਹਦਾ ਗਾਹ ਕੀ ਕੋਈ ਵਿਰਲਾ ਹੁੰਦਾ। ਬਾਬਾ ਬੁੱਢਾ ਜੀ 8-9 ਸਾਲ ਦੀ ਉਮਰ ਸੀ ਤੇ ਪ੍ਰਸ਼ਾਦਾ ਹੀ ਲਿਆਏ ਸੀ ਨਾ, ਤੇ ਸਤਿਗੁਰੂ ਨੇ ਰਸਨਾ ਨੂੰ ਲਾ ਕੇ ਕਿਹਾ ਸੀ ਤ੍ਰਿਪਤ ਹੋ ਗਏ ਆ। ਉਹਨੇ ਆਖਿਆ ਬਾਬਾ ਆਤਮਾ ਕਿਵੇਂ ਤ੍ਰਿਪਤ ਹੋਵੇ। ਬਾਬਾ ਜੀ ਹੈਰਾਨ ਰਹਿ ਗਏ, ਕਹਿੰਦੇ ਹੋਏ ਸਾਰੀ ਦੁਨਿਆਵੀ ਗੱਲਾਂ ਕਰਦੇ, ਤੂੰ ਅਧਿਆਤਮਕ ਗੱਲ, ਉਮਰ ਤੇ ਛੋਟੀ ਏ ਪਰ ਗੱਲਾਂ ਬੁੜਿਆਂ ਵਰਗੀਆਂ। ਬਾਬਾ ਬੁੱਢਾ ਜੀ ਬਣੇ। ਜਿਤਨੀਆਂ ਵੀ ਬੀਬੀਆਂ ਵੀਰ ਬੈਠੇ ਹੋ, ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ ਕਰਿਓ। ਅਧਿਆਤਮਕ ਮੰਜ਼ਿਲ ਦੇ ਵਿੱਚ ਵੀ ਕਿੱਥੇ ਪਿੱਛੇ ਆ, ਅਗਲੀ ਪੌੜੀ ਦੀ ਅਰਦਾਸ ਕਰਿਆ ਕਰੋ, ਇੱਧਰ ਦੀ ਖੋਜ ਰੱਖਿਆ ਕਰੋ।

ਮੈਂ ਤੇ ਕਹਿੰਦਾ ਜਦ ਤੱਕ ਅਵਸਥਾ ਘੱਟ ਏ ਕਾਪੀਆਂ ਲਾ ਲਓ, ਰਾਤ ਨੂੰ ਜ਼ਰੂਰ 2 ਮਿੰਟ ਲਾਇਆ ਕਰੋ, ਅੱਜ ਕਿੰਨਿਆਂ ਦਾ ਦਿਲ ਤੋੜਿਆ ਦੇਖੋ ਜੀ। ਕਾਪੀ ਲਾ ਲਓ ਜਦ ਤੱਕ ਥੱਲੇ ਹੋ, ਆਤਮ ਪਦ ਨੂੰ ਨਹੀਂ ਪਹੁੰਚੇ, ਰਾਤ ਨੂੰ ਜ਼ਰੂਰ ਜੋੜ ਲਾ ਰਿਹਾ ਕਰੋ, ਅੱਜ ਕਿੰਨਿਆਂ ਨਾਲ ਝੂਠ ਬੋਲਿਆ ਗਿਆ। ਮੈਂ ਗੁਰੂ ਦੀ ਜੋਰੀ ਚ ਬੈਠਾ ਜੀ, ਗੁਰੂ ਦੇ ਭਰੋਸੇ ਨਾਲ ਦਾਅਵੇ ਨਾਲ ਕਹਿੰਦਾ, ਇੱਕ ਦਿਨ ਇਹ ਅਵਸਥਾ ਆ ਜਾਏਗੀ ਜੇ ਕਿਸੇ ਦਾ ਇੱਕ ਲਫ਼ਜ਼ ਕੱਢ ਕੇ ਦਿਲ ਤੋੜ ਬੈਠੇ ਹੋ ਨਾ ਮੰਨ ਲਓ, ਤੇ 2 ਮਿੰਟ ਬਾਅਦ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗਾ, ਇਹ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ, ਅੱਜ ਮੇਰੀ ਕਾਪੀ ਦੇ ਜੋੜ ਵੱਧ ਗਿਆ। ਫਿਰ ਉਸੇ ਵੇਲੇ ਸ਼ਾਇਦ ਗੁਟਕਾ ਲੈ ਕੇ ਜਾਂ ਜਵਾਨੀ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ, ਸਤਿਗੁਰੂ ਫਲਾਣੇ ਦਾ ਦਿਲ ਇਹ ਤੇਜ਼ ਲਫ਼ਜ਼ ਨਾਲ ਤੋੜ ਬੈਠਾ, ਹੁਣ ਉਹਨੂੰ ਮਿਲਣਾ ਔਖਾ, ਤੂੰ ਮੈਨੂੰ ਮਾਫ਼ੀ ਦੇ ਦੇ। ਆਖੋ ਸਤਨਾਮ, ਇਹ ਗੁਰਮੁਖ ਦੀ ਅਵਸਥਾ ਬਣ ਜਾ। ਇੱਕ ਬੱਚੇ ਦਾ ਵੀ ਦਿਲ ਟੁੱਟ ਜੇ ਨਾ ਉਹਦੇ ਕੋਲ, ਉਹਨੂੰ ਫਿਰ 2 ਮਿੰਟ ਬਾਅਦ ਚਾਨਣਾ ਹੋ ਜਾਂਦਾ, ਹੋਰ ਨਿਕਲ ਗਏ ਲਫ਼ਜ਼, ਚੁੱਕਿਆ ਗਿਆ ਹੱਥ।

ਕੋਈ ਤੈਨੂੰ ਕਿਸੇ ਢੰਗ ਨਾਲ ਰਿਝਾ ਲੈਂਦਾ, ਕੋਈ ਤੈਨੂੰ ਕਿਸੇ ਤਰੀਕੇ ਨਾਲ ਪ੍ਰਸੰਨ ਕਰ ਲੈਂਦਾ, ਪਰ ਹੇ ਮਾਲਕ ਕਿਨਹੀਂ ਕੀਆ ਪਰਵਿਰਤ ਪਸਾਰਾ, ਕਿਨਹੀਂ ਕੀਆ ਪੂਜਾ ਵਿਸਥਾਰਾ, ਕਿਨਹੀਂ ਨਿਬੁਲ ਪੁਯੰਗਮ ਸਾਦੇ ਮੋਹੇ ਦੀ।

ਆਸ਼ਿਕ ਨਸਲ ਦਿਲ ਦੇ ਵੇੜੇ ਚਾਨਣ ਹੋਸੀ ਦਿਲ ਦੇ ਵੇੜੇ ਚਾਨਣ ਹੋਸੀ ਤੂੰ ਜਿਨ੍ਹਾਂ ਦੇ ਚਰਨਾ ਨਿਸ਼ਚੇ ਕਰਨਾ ਦਿਲ ਦੇ ਵੇੜੇ ਚਾਨਣ ਹੋਸੀ।

0: गुरु साहिब जी का अपना ही परम पवित्र तन मन धन पिंड प्राण जाहो जलाल तुझको इत शाम इष्ट रूप निष्ठा अलकिस्सा गुरु महाराज जी का परम पवित्र हिरदा ते अपना ही रूप गुरु खालसा सात संगत माई भाई जीओ प्यार सत्कार उत्साह उमा जाओ शौ चाओ उमा नाल संपूर्ण फतेह गजानो जी जितनी दास ने प्रेरणा शब्दों द्वारा दिती है मेरी तसली ने हुई एक बार फिर उचारो
1: वाहनी
0: फतेह का उत्तर तैयार जे मैं इको बारी कहना खालसा जी बजाओ फतेह तो इन्नी कमजोरी नाल दिंदे तां बजा सी मैं ते बड़े शब्दां दी भरमार नाल हलका बोआदाल नाल आप जी नूं इल्तजा कीती सी तो एक बारी फिर कृपालता करो उच्चारण करो जी
1: वाहिगुरू जी का खालसा
0: लख लख वधाईयां होवन आप जी नूं अपने ही पवित्र प्रकाश दिंदियां कोटानकोट मुबारक होवन सृष्टि के कोने कोने अंदर सुशोभित गुरु नानक नाम लेवा अज भी पवित्र वैसाखी दियां अनंत बेअंत खुशियां मुसरतां शादमानियां ते मुबारक होवन दीन दुनिया लोक परलोक ते सूक्ष्म आत्मावां जो सचखंड विच वस रहियां ने उन्हां नूं इस पवित्र वैसाखी दियां जिसने गुरु गोबिंद सिंह महाराज जी दे राही दुनिया उत्ते एक नव जीवन लियांदा अते जितना नाज फखर गौरव इस दिन ते कीता जाए ओ बजा है इसलिए सामर्थक बैठिया संगतां नूं देशां दे संतरां विच सुशोभित अज दे दीवान सजाण वालियां संगतां नूं आलमे अरवाह विच वसण वालियां रूहां नूं कोटानकोट वधाईयां क्योंकि साडी अरदास दा इह अनिखड़वां अंग है जहां जहां गुरु खालसा जी साहिब तहां तहां रचिया है जे मैं इन्नी सीमा अंदर बैठिया संगतां नूं वधाई देवां ते अरदास दे इन्हां अखरां दी सही कदर कीमत न पाई जा सकेगी क्योंकि अरदास दा इह हिस्सा है जहां जहां गुरु खालसा जी साहिब तहां तहां रचिया है देग तेग फतेह बिरद की पै श्री साहिब जी सहाय तो पंथ दी चढ़दी कला दी अज सारिआं नूं वधाई होवे अज दा पवित्र दिन पंजाब दी सरजमी अंदर श्री आनंदपुर साहिब जी दी पुन भूमि उत्ते केसगढ़ साहिब ते आनंदगढ़ साहिब दी मुकद्दस धरती उत्ते जिवें मनाया जा रहा है कमेटी ने चंद वरिआं तों खास तौर उत्ते इस पुरब नूं धूमधाम नाल मनाउण वल ध्यान दिता है श्रोमणी गुरुद्वारा प्रबंधक कमेटी ने तो रह रह के वह नक्शे वह तसवरात वह ख्यालात वह नक्शाजात अखां दे विच मुनक्श हो रहे ने मुनक्श हो रहे ने कि किवें गुरु की संगतां अज उत्थे किरत किरत हो रही होवणगियां किवें केसगढ़ साहिब की उच्ची ठेरी तो अज बाणी गुरु जी के कीर्तन रिले हो रहे होवणगे ते किवें कौम के बड़े बड़े विद्वान आलम फाजल अदीब मुसन्निफ लिखारी मुतरजम अते बड़े बड़े आमल बंदे गुरसिख गुरमुख गुर संत भगत जन उत्थे इकट्ठे होके कौम दे नाम कोई संदेश दे रहे होवणगे असीं अपना हिस्सा इत्थे पा रहे हां एक बारी फिर प्यार नाल फतेह गजाओ जी
1: वाहिगुरू जी का खालसा
0: धर्म अंदर मजहब अंदर धर्म अंदर अज दे दिन एक परिवर्तन आया सी मैं दो बारी मजहब ते धर्म कहा है वखरियां चीजां हुंदियां ने मजहब होर हुंदा है धर्म होर हुंदा धर्म तां उहदा भी है जो रब नूं नहीं मनदा धर्म तां उहदा भी है जो परमेश्वर नूं एक नशा कहिंदा है या तसव्वर कहिंदा है या कईयां ने खाण पीण वास्ते लोकां लई हउआ बनाया है कोई उहदा भी धर्म है लेकिन मजहब कुछ खास चिन्ह धारण करन नूं कहिंदे ने दुनिया अंदर किसे भी कौम मिलत मजहब नूं वेखिए उसदे कुछ चिन्ह हन उहनां दा धारण करना مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہی ہوندے نے، انہاں نوں دھرم کہندے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہیں کیتا ہے، جیسا کہ آسا دیوار اندر سنار دا ذکر ہے۔ سنار میں جنے ہوئے دیا کپا سنتوک سور جت گنڈی سات مٹ تاگے دا جنےو، جنےو بھی چار پرکار دا، برامن دا ہور، خطری دا ہور، شودر دا ہور، ویش دا ہور۔ انہ چار ہی قسم دے جنےو دے پاؤن دیا رتاں بھی چار نے، کیول برامن نو بسنت رت وچ جنےو پہندا ہے، باقی سارے نو اس رت وچ جنےو نہیں پہنایا جاتا۔ پر گرو صاحب جی نے آخیا کسے رت وچ جنےو پایا جائے تے کسے قسم دا ہووے، جد تک جنےو پہنن دے نال نال اے مذہبی چنہ دے نال نال دھرم نہیں اندروں سفٹ ہوندا، دیا نہیں آندی، سنتوخ نہیں آندا، جت ست نہیں ہوندا بندے اندر، انہاں چر تک جنےو دا صحیح مقصد حل نہ ہویا۔ دیا کپا سنتوخ سود جت گنڈی ست وٹ، اسی طرح نمازاں دا ذکر ہے، پنج ویلے دی نماز انیکاں لوگ ادا کرتے ہیں، لیکن اے نماز اکو ہی قوم تک محدود ہے، سیمت ہے، لمٹڈ ہے۔ نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزارتے ہیں۔ اچھی چیز ہے، پیغمبراں بخشی ہے۔ بابے نانک نے آخیا انہاں پنجاں نمازاں دے نال نال جو مذہبی بات ہے، یہ دھرم دا چنہ نہیں سامنے آیا تے نمازاں کئی واری ہنکار دا کارن بن جان گیا۔ مہاراج پنجاں نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آخیا پنج نمازاں وقت پنج، پنجاں پنجے نائیں، پہلا سچ، پہلی نماز گزارن والیا جے تو سچ نہیں بولدا تے نماز دا پورا فیض نہیں حاصل ہوئے گا۔ پہلا سچ حلال دوئے، تیجی خیر خدا ہے، چوتھی نیت راسمن، پنجمی صفت سنائے، صفت سنائے میں نے کیرتن، پنجمی صفت سنائے، کرنی کلم آیا کے تو مسلمان سدائے، نانک جیتے کوڑیا کوڑے کوڑی پا۔ تو مذہب ہو ہوندا ہے، دھرم کوائٹ اندر تھنگ ہور ہوندا ہے۔ کرپان پاؤں تو بعد، سجاؤں تو بعد، پنج ککاری ہون تو بعد، حالے کچھ اندرلے دھارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم اتے ستگراں نے زور نال دڑھ ہون دیاں تاکیداں کیتیاں۔ کچھ برے پہلے اس بیساکھی تو، 1699 دی بیساکھی تو کچھ برے پہلے، شری گرو مہاراج جی نے ڈونگی سوچنا اکانتی ہو کے اکانت واس کر کے جس عرصے گنت گن والے نے 11 مہینے 11 دن تے 11 گھڑیاں آخیا، انہیں اکانت واس تو بعد گرو صاحب جی نے یہ گل سوچی کہ میرے دیش کی راجدھانی اندر، دلی دے دل اندر، چاندنی چوک اندر، میرے پتا جی دی چٹی دوپہر ویلے لکھوں کھا درشکاں دے ویکھدیاں ویکھدیاں بڑی بولڈنس نال، شجاعت نال، جرت نال، دلیری نال، مردانہ بات شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀਦਾਸ, ਸਖੀਦਾਸ, ਜਤੀਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਤਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਹਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੰਨੋ ਹਟ ਜਾ, ਕਲਮਾ ਪੜ ਲੈ, ਇੱਦਾਂ ਦੀਆਂ ਕੁਝ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜੀਵਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤਿਓ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓ ਕੋਈ ਲਹਿਰ ਨਹੀਂ ਉੱਠੀ, ਕਿਤਿਓ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਝ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਆਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸੇ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਨ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰਹਿ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਤ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗਵਤੀ ਖਿੱਚ ਲਈ ਅਤੇ ਇਹਨੂੰ ਇਸ ਉਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਚਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਆਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਆਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ। ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ, ਹਾਂ ਹਾਂ, ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ। ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ, ਵਿਚਾਰ ਦੀ ਜਗ੍ਹਾ, ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤਾਂ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਵਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਹੈ, ਕਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁੜੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ, ਬਸ ਸਮਾਪਤ ਕਰਦੇ ਨੇ, ਠੀਕ ਹੈ। ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਣ ਨਹੀਂ ਸੀ। ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉੱਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ, ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉੱਠਿਆ। ਭੈ ਪੀਤ ਹੋ ਗਏ, ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ। ਤਲਵਾਰ ਦੀਆਂ ਨਜ਼ਾਕਤਾਂ, ਅਦਾਵਾਂ, ਗਮਜ਼ੇ, ਨਿਸ਼ੇਬੋ ਫਰਾਜ, ਉਤਰਾਈਆਂ, ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇਗੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ। ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ, ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੱਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ, ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ, ਦਾਸ ਧੰਨਵਾਦੀ ਹਨ। ਤਾਂ ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖ਼ਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦੀਆਂ ਦੇਦੀਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀ ਮਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਨਾ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ, ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80 ਕੁ ਹਜ਼ਾਰ ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ کھوجیاں نے لکھا ہے اس دن 80,000 دے کٹ سی. حضور بولے پر ہاتھ مارنا نزاکت وچ شیروان کون ہے کیوں آیا ہے کی ہے تیرا نام تے کتھوں آیا ہے؟ انہیں ہاتھ جوڑے مسد ادب سر لوڑا کے آخر لگا میں کھتری شرینی چوں ہاں کھتریٹا گبرو ہاں لاہور تو آیا ہاں اعلان سن کے آیا ہاں سر نظرانہ لے کے آیا لاہور تو لاہور تو جتھے پنجویں گرو نانک نو میرے دادے نے پتا پردادے جی نو گرو تیغ بہادر دے پتا گرو ہرگوبند جی تے شری ہرگوبند مہاراج جی دے پتا گرو ارجن دیو مہاراج جی میرے پردادے نو اسی لاہور تو آیا جتھے تبیاں تے بٹھا کے کباب کیتا سی جتھے دیگاں دے وچ ابالیا سی جتھے پٹھیاں وچ اگ دے لاٹاں اتے تبے ڈاں ڈاں کے انہاں دی ریشمی کایاں نو تو آنکھن دا یتن کیتا سی میرے پردادے دے گز گز لمبے کیساں اندر اوہی لاہور ہے نا جتھے مرزا حسین صوبہ لاہور دے حکم نال گردتے پر پونجے نے لگاتار تتی ریتا دے کڑشے پا کے انہاں دی کایاں دیاں لیراں کیوں لا دتیاں جویں کسے پرانے چولے دیاں لیراں لے جاندیاں نے اسے لاہور تو آیا کھتریاں دے گھروں آیا جس کھتری ترانے دیاں ادھنک عادتاں دا ادھنک ہوندا ہے سمکالی ہن دیاں ماڈرن جس کھتری گھرانے دیاں پرانیاں ٹریڈیشن ختم ہو گئیاں پرانے رواج ختم ہو گئے جنہ بابت موڈی بابا جی نے شری گرو نانک دے مہاراج اکال پرخ دے روپ نے گربانی وچ آکھیا ہے تناسری محلہ پہلا کھتریاں تا دھرم چھوڑیا کھتریاں تا دھرم چھوڑیا دھرم دے لیٹسٹ ارتھ ہوندے نے ڈیوٹی ڈیوٹی از بیوٹی اینڈ اٹ مسٹ بی پرفارمڈ ایٹ اینی کیس کسی انسان دا حسن اس لیے نہیں پہ وہ پوشاک کدہ دی پاؤں ہے سونی ہے زرک برک والی ہے اس لیے نہیں وہ چنگا کہ وہ قیام توان خوراک پوشاک کیسی ہے شریر کدہ لمبا چوڑا ہے وہ اس لیے حسین ہے کہ وہ اپنے فرد نو جو پرمیشر والوں وہ عائد ہے کس خوش سلوبی نال سر انجام دینا ہے پورا کرتا ہے تو ڈیوٹی نبھاؤنا ہی منک کی صحیح خوبصورتی ہوا کرتی اسی لاہور تو آیا ہے جس لاہور شہر بابت گرو گرنتھ صاحب لکھا ہے لاہور شہر داس آپ کے خیال میں ادھر اپنی وال متوجہ کرنا چاہتا ہے جے کسی بچے دے ایک چیخ نال تسی ایبسینٹڈ مائنڈ ہو جاؤ تو اپنی محنت کا پھر آئے گا گئی یا مینو اپنا انتخاب بھول جاوے گا یا کوئی گل اس بیاست ہو جائے گی یہ تھوڑے ٹکاؤ کا بھی امتحان ہی بیبیاں کدی کدی کر دیا بچے نے ادا کر کے امتحان اج دن بھی تو امتحان کا ہی ٹسٹ ڈے ہے تے بڑے ساودھان رہنا چاہیے تو گرو صاحب نے آخیا کتوں آیا ہے لاہوروں وہی لاہور جس بابت گرو گرنتھ صاحب کے واک نے لاہور شہر زہر قہر سوا پہر گربانی وچوں کہ اوتھے دے ظلم اس لاہور وچوں پنجاب کی راجدھانی وچوں ایک شرینی چوں جی کھتریاں چو اسی شرینی چون جی مونڈی بابا جی کہہ گئے نے کھتریاں تا دھرم چھوڑیا ملیش پاکیا گئی سرشت سب ایک ورن ہوئی ہوں جی ایکتا تو اچھی ہوں جی جی وچار نہ کریے تو ایک ورن کا گل نہیں لب سکے گی وچوں کون نہیں جانتا پہ ایکتا اچھی ہوں گرو صاحب جی اتنے نندنی شبدوں میں نیگیٹو سینس اندر نفی سینس کہہ رہے ہیں سرشت سب ایک ورن ہوئی ساری سرشتی ایکو جہی ہو گئی ایکو جہی تو اچھی ہوں ایسی بات نے نیویں پاسے ادو گتی نظر ورم ول سب کی یونٹی ہو گئی اترم ول ترن لئی سب کی ایکتا ہو گئی کھتریاں تا دھرم چھوڑیا ملیش پاکیا گئی سرشت سب ایک ورن ہوئی دھرم کی گت رہی من اپاو ہو گئی ختم ہو گئی مک گئی ترم والی تو گل ہی چلی گئی کھتریاں وچوں اچھا تو شرینی چوں آیا ہے انج میں لاہور تے کھتری کہہ کے بھی تر سکتا سا پر اندرلا نہیں منیا پہ ہور وشلیشن کریے نہ دوہاں گلاں دا اس خطرے پہ پروار وچوں آیا ہے جی دشا اے گرو نانک دیو مہاراج نے لکھی ہے تے اس لاہور وچوں آیا ہے جی گربانی وچ لکھے ہے لاہور شہر زہر قہر سدا تحت منوں درکار بھی اتوں ہی بندہ سی کہندے نے
2: مہاراج نے آخیا اور نوجوان لے پکڑ تلوار اے فر تلوار میرے نال رل جس ہندوستان کی راجدھانی اندر سینکڑے نہیں ہزارہ نہیں لکھاں بندیاں دے ویندیاں ویندیاں مغل حکومت نے میرے دیش کے آشکاں آریاں نال چیریا ہے جیوندے ساڑیا ہے دیگاں وچ تاڑیا ہے اتے دلی دے چاندنی چوک اندر پرم پتا گرو تیگ بہادر مہاراج جی کا سر لا دیتا ہے چیٹی دوپہر ویلے تڑ تے سر گھنٹیاں بدھی تہراں بدھی چاندنی چوک اندر پے رہے کسے اٹھایا نہیں میں اس دیش کے لوگوں کی کایا پلٹنی چاہنا ہوں انہاں نوں انجنٹ کرنا چاہنا ہاں انہاں اندر کوئی جیون کی رول مکانی چاہنا ہاں لے فر تلوار کلا کلا ہی ہوں گے دو ہم خیال رل جان اتشاہی رل جان تو یارہ ہو جاندے ہیں ہر تلوار اتہاس لکھے آئے کہ جب ستگرہ نے بڑے پہاڑی اکٹھ ہترے تے پتر گبرو نوجوان نو لاہور تو آئے ہوئے نو ناند دیا رام نو تلوار پیش کیتی تاکہ لرزہ کھا کے کانبا کھا کے پیچھے ہٹ گیا ایک قدم تے اس نے ہاتھ جوڑ کے کمبدے کمبدے ہتھاں نال لرزہ خیز آواز نال ایک گل آکھی آکھن لگا
3: ہمارا تولے تکڑی کام ہمارا تولے تکڑی
2: مہاراج تلوار نہیں مینو تلوار دی کوئی بیونت کوئی جگت کوئی ڈنگ نہیں آؤں تلوار نہ پھڑاؤ مہاراج کہندے ہور کی پھڑاوا کہندا جیڑا کتا میرے پتا پتا دے پتا تے اس دے پتا یعنی جو ساڈا پشتینی کاروبار ہے وہ میرے تو کروا لو مہاراج نے کہا کی ہے تیرا پشتینی کتا تے دسدا اے
3: کام ہمارا تولے تکڑی ننگی کد کبھی نہ پکڑی ننگی کد کبھی نہ پکڑی چڑی اڑی جل سے مر جائے دشمن سے کیسے لڑ پائے دشمن سے کیسے لڑ پائے
2: اتہاس نے یہ واقع سرکھت رکھے نے ریکارڈ رکھے نے سنبھال کے رکھے ہوئے نے

ਜਨ ਨਾਨਕ ਕੋ ਹਰ ਬਖਸ਼ ਲੈ ਹੋ ਜਨ ਨਾਨਕ ਕੋ ਹਰ ਹਮਰੀ ਜਿਹਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ ਹਮ ਕਿਉਂ ਕਰ ਜਪੇ ਆਣਿਆ ਹਰ ਤੁਮ ਮਤ ਅਗਮ ਅਗਾਹ ਹਰ ਦੇਹੋ ਪ੍ਰਭੂ ਮਤ ਗੁਰ ਸਤਗੁਰ ਕੇ ਪਗ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਜਨ ਨਾਨਕ ਕਉ ਹਰ ਬਖਸ਼ ਲੇ ਹੋ ਹਰ ਤੁਪੇ ਮੇਲ ਮਿਲਾ ਹਰ ਕਿਰਪਾ ਕਰ ਸੁਣ ਬੇਨਤੀ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ।

ಹರಿ ಕೃಪಾ ನೀ ಸರ್ ಹೇಳಿ ಸರ್ ಹೇಳಿ ಸರ್ ಹೇಳಿ

ਗੁਰੂ ਸਾਜੀ ਨਿਵਾਜੀ ਸਾਹਿਬ ਜੀਓ ਰਾਗ ਸ੍ਰੀ ਰਾਗ ਤੁਹਾਡੀ ਸੇਵਾ ਵਿਚ ਪੜਨ ਦੀ ਸੇਵਾ ਕਰ ਰਿਹਾ। ਸ੍ਰੀ ਰਾਗ ਦਾ ਜੋ ਚਲਨ ਹੈ ਉਹ ਦੋ ਸੁਰਾਂ ਤੇ ਨਿਰਧਾਰਿਤ ਹੈ, ਇੱਕ ਜਿਸ ਨੂੰ ਅਸੀਂ ਰਿਸ਼ਭ ਕਹਿੰਦੇ ਹਾਂ, ਸਾ ਤੋਂ ਬਾਅਦ ਦੂਸਰਾ ਸਵਰ ਰੇ ਹੈ ਉਸ ਨੂੰ ਰਿਸ਼ਭ ਕਿਹਾ ਜਾਂਦਾ ਹੈ, ਇਸ ਦਾ ਪ੍ਰਧਾਨ ਸੁਰ ਹੈ। ਔਰ ਪੰਚਮ ਜਿਸ ਨੂੰ ਪਾ ਕਹਿੰਦੇ ਹਾਂ, ਸਾਰੇ ਗਾਮਾ ਪਾ ਪੰਚਵਾਂ ਸੁਰ ਜੋ ਹੈ ਉਹ ਇਸ ਦਾ ਵਜ਼ੀਰ ਸੁਰ ਹੈ। ਇਨ੍ਹਾਂ ਦੋਨਾਂ ਸੁਰਾਂ ਦੇ ਸੁਮੇਲ ਦੇ ਨਾਲ ਸ੍ਰੀ ਰਾਗ ਦਾ ਜੋ ਸਰੂਪ ਕਾਇਮ ਹੁੰਦਾ ਹੈ, ਜਿਸ ਤਰ੍ਹਾਂ

ਤੇਜ਼ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸ਼ਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸ਼ਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਨ੍ਹਾਂ ਦਾ ਰਾਗਾਂ ਨਾਲ ਤਾਦਾ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸ਼ਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਸਾਧਨ ਹੈ ਪੂਰੇ ਸਤਿਗੁਰ ਜੋ ਪੜਤਾਲ ਹੈ ਜਿਸ ਨੂੰ ਪੜਤਾਲ ਗੁਰੂ ਮਤ ਅੰਦਰ ਕਿਹਾ ਜਾਂਦਾ ਹੈ ਉਸ ਦਾ ਭਾਵ ਹੈ ਕਿ ਤਾਲ ਨੂੰ ਬਦਲ ਕੇ ਗਾਇਨ ਕਰਨਾ ਜਿਵੇਂ ਹੁਣ ਪਹਿਲਾਂ ਜੋ ਰਹਾਓ ਹੈ ਉਹ ਧੁਪਦ ਤਾਲ ਚ ਆਇਆ ਹੈ ਹੁਣ ਤਾਲ ਬਦਲ ਗਿਆ ਇਸ ਨੂੰ ਅਸੀਂ ਦੀਪ ਚੰਦੀ ਕਹਿੰਦੇ ਹਾਂ 14 ਸੁਰ ਮਾਤਰ ਦਾ ਤਾਲ ਹੈ ਤਾਲ ਬਦਲ ਗਿਆ ਹੈ ਇਸ ਨੂੰ ਪੜਤਾਲ ਕਵਾਂਗੇ ਉਹ ਸ੍ਰੀ ਗੁਰੂ ਮਹਾਰਾਜ ਜੀ ਨੇ ਪੜਤਾਲ ਵੀ ਬੜੇ ਸ਼ਬਦ ਉਚਾਰਨ ਕੀਤੇ ਨੇ ਤੋ ਆਪ ਜ਼ਰਾ ਇਸ ਦਾ ਵੀ ਰਸ ਥੋੜਾ ਜਿਹਾ ਲਓ।

গুরু যেন সতগুর পুরুষ না পেটিও তে পাগহীন মস্কার, যেন সতগুর

ਸੁਹਾਨਾ ਪਾਸ ਦੁਆਸ ਨਾ ਕੀਤੀ ਏ ਜਿਨ ਅੰਤਰ ਕ੍ਰੋਧ ਚੰਗਾ ਅੰਤਲਾ ਪਦ ਸਾਹਿਬ ਪਾਤਸ਼ਾਹ ਤੋਂ ਇਹ ਵੀ ਪੜਤਾਲ ਦਾ ਰੂਪ ਹੈ ਤਿੰਨ ਤਾਲ ਦੇ ਅੰਦਰ ਹੋਣਾ ਸਤਿਗੁਰ

ਅੰਮ੍ਰਿਤਸਰ ਸਤਿਗੁਰ ਸਤ ਮਾਤੀ ਜਿਤਨਾ ਤੇ ਕੌਵਾ ਹੰਸ ਹੋਵੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਗੁਰ ਅੰਮ੍ਰਿਤਸਰ ਨਾ ਵਧਾਇਆ ਸਭ ਦਾ ਥੇ।

ਸੰਪਾਦਾ

ਇਹ ਜੋ ਪੜਤਾਲ ਹੈ ਔਰ ਧੁਪਦ ਹੈ ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉਪਰ ਸਵਾਰ ਨੇ ਅਸੀਂ ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝਦੇ ਹੋ? ਚਾਰ ਤਾਲਾਂ ਦੇ ਵਿਚ, ਚਾਰ ਤਾਲਾਂ ਵਿਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਰਤਾ ਪੜਾਈ, ਜਬ ਤੇ ਸਾਧ ਸੰਗਤ ਮੁਲ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿਰਵ ਰਹਿਆ ਪ੍ਰਭ ਏਕੈ, ਦੇਖ ਦੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਦਾ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸ਼ਰਮਣ ਕਰਨਾ, ਰਾਗ ਮਾਲ ਕੌਂਸ ਤੋਂ ਆਰੰਭ ਹੈ।

ਇਹ ਪੰਜ ਸੁਰ ਦਾ ਰਾਗ ਹੈ, ਸਾ ਦਾ ਮਾ ਧਾ ਨੀ, ਪੰਜ ਸੁਰ ਹੈ। ਇਸ ਵਿੱਚ ਰੇ ਔਰ ਪਾ ਇਹ ਨਹੀਂ ਲੱਗਣਾ। ਚੰਦਰ ਕੌਸ ਜੋ ਮਾਲ ਕੌਸ ਹੈ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਯੋਗ ਕੌਂਸ ਬਣ ਜਾਂਦਾ

چار سال ہوں ایک سال تو آرمبھ ہے

دو تال تیسری پنکتی اور سورج پاؤں

Oh!

ਬਾਬਤ ਲੈਦਾ ਪੰਜਾਬੀ ਠੇਕਾ ਜੋ ਕਹਿੰਦੇ ਹਾਂ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ ਇਸ ਨੂੰ ਕਹਿੰਦੇ ਪੰਜਾਬੀ ਠੇਕਾ ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਹਮਾਰੀ ਅੰਮ੍ਰਿਤ ਪਿਆਰੀ, ਹਮਾਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਦੇ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਦਿਨ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਹੈ, ਤਾਂ ਆਓ ਉਸ ਸੰਬੰਧ ਵਿੱਚ ਹੀ ਇੱਕ ਦੋ ਸ਼ਬਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਪਿਆਰ ਨਾਲ ਸਰਵਣ ਕਰੋ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਬ ਲੋਕ ਗ੍ਰੰਥ ਵਿੱਚ ਉਚਾਰਨ ਕਰ ਰਹੇ ਨੇ। ਇਹ ਸਰਬ ਲੋਕ ਗ੍ਰੰਥ ਵਿੱਚ ਪਾਤਸ਼ਾਹ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੱਦੀ ਬਖਸ਼ਿਸ਼ ਕੀਤੀ।

ਕਾਰਵਾਈ ਕੌਣ ਕਰੇਗਾ, ਕੌਣ ਪੰਥ ਦਾ ਸਹਾਰਾ ਹੈ? ਸਾਹਿਬਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੇ ਕਿਸੇ ਨੇ ਗੁਰੂ ਸਾਹਿਬਾਂ ਦੇ ਪ੍ਰਤੱਖ ਦਰਸ਼ਨ ਕਰਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰ ਸਕਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਿਆਈ ਬਖਸ਼ ਕੇ ਗੱਦੀ ਦੇ ਕੇ ਸਿੱਖਾਂ ਨੂੰ ਕਿਹਾ, ਅੱਜ ਤੋਂ ਬਾਅਦ ਕੋਈ ਗੁਰੂ ਦੇਹ ਧਾਰੀ ਨਹੀਂ ਹੋਏਗਾ, ਅੱਜ ਤੋਂ ਬਾਅਦ ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਾਰਿਆਂ ਨੇ ਇੱਥੋਂ ਸੇਧ ਲੈਣੀ ਹੈ। ਤਾਂ ਸਤਿਸੰਗ ਜੀ ਆਓ, ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਰਬ ਰੋਗ ਲੰਥ ਦਾ ਪਾਵਨ ਸ਼ਬਦ ਸਰਵਣ ਕਰੋ। ਸਾਹਿਬ

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਪਾਵਨ ਬਚਨ ਸਰਵਣ ਕੀਤਾ ਹੈ। ਔਰ ਗੁਰਮੁਖ ਪਿਆਰਿਆਂ ਵੱਲੋਂ ਨੌਜਵਾਨਾਂ ਵੱਲੋਂ ਇਹ ਹੁਕਮ ਹੈ ਕਿ ਜ਼ਿਆਦਾ ਸ਼ਬਦ ਜੋ ਹਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਰਵਣ ਕਰਾਇਓ। ਤੋ ਸਤਸੰਗ ਜੀ ਆਓ, ਇੱਕ ਦੋ ਸ਼ਬਦ ਹੋਰ ਹਨ। ਤੋ ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੇ ਪਿਆਰ ਤੇ ਅਦਬ ਦੇ ਨਾਲ ਸ਼ਰਵਣ ਕਰੋ। ਆਓ ਇੱਕ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨਾਲ ਉਚਾਰਨ ਹੈ, ਜੋ ਰਾਗ ਰਾਗ ਤਲੰਗ ਹੈ, ਇੱਕ ਰਾਗ ਕਾਫੀ ਹੈ। ਜਿਹੜੇ ਸੰਗੀਤ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਤਲੰਗ ਰਾਗ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਹੈ, ਤੇ ਕਾਫੀ ਜੋ ਰਾਗ ਹੈ ਬਾਹਰੀ ਰਾਗ ਹੈ। ਇਹਨਾਂ ਦੋਨਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਿਕਸ ਕਰਕੇ ਦੋ ਰਾਗਾਂ ਨੂੰ ਇਕੱਠਿਆਂ ਗਾਉਣ ਦਾ ਹੁਕਮ ਕੀਤਾ ਹੈ। ਤੋ ਕਿਸ ਤਰ੍ਹਾਂ ਗਾਉਣੇ ਹਨ ਦੋ ਰਾਗ ਇਕੱਠੇ? ਕਿਉਂਕਿ ਇਹਦੇ ਵਿੱਚ ਦੇਖੋ ਦੋ ਰਾਗਾਂ ਦੇ ਵਿੱਚ ਬੰਦਿਸ਼ ਕਰਨੀ, ਅਰੋ ਤਲੰਗ ਦੀ ਹੈ, ਅਵਰੋ ਕਾਫੀ ਦੀ ਹੈ। ਜਾਂਦੇ ਵਕਤ ਤਲੰਗ ਹੋਏਗਾ, ਆਉਂਦੀ ਵਕਤ ਕਾਫੀ ਰਾਗ ਹੈ। ਤੋ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਤਲੰਗ ਕਾਫੀ ਪਾਤਸ਼ਾਹੀ ਦਸਵੀਂ, ਕੇਵਲ ਕਾਲ ਈ ਕਰਤਾਰ। ਧਿਆਨ ਦੇ ਨਾਲ ਆਓ, ਪਹਿਲਾਂ ਸ਼ਬਦ ਸਰਵਣ ਕਰੋ। ਕੇਵਲ ਕਾਲ ਈ ਕਰਤਾਰ, ਆਦ ਅੰਤ ਅਨੰਤ ਮੂਰਤ ਗੜਨ ਪੰਜਨ ਹਾਰ। ਨਿੰਦ ਉਸਤਤ ਜਾਉਣ ਕੇ ਸਮ ਸੱਤਰ ਮਿੱਤਰ ਨਾ ਕੋਏ, ਕੌਣ ਬਾਟ ਪਰੀ ਤਿਸੇ ਪਥ ਸਾਰਥੀ ਰਥ ਹੋਏ। ਤਾਤ ਮਾਤ ਨਾ ਜਾਤ ਜਾਕਰ, ਪੁੱਤਰ ਪਾਉਤਰ ਮੁਕੰਦ, ਕੌਣ ਕਾਜ ਕਹਾਂਗੇ ਆਨ ਦੇਵ ਕੀ ਨੰਦ। ਦੇਵ ਦੈਤ ਦਿਸਾ ਵਿਸਾ ਜਹ ਕੀਨ ਸਰਬ ਪਸਾਰ, ਕੌਣ ਉਪਮਾ ਤੌਣ ਕਉ ਮੁਖ ਲੇਤ ਨਾਮ ਮੋਰਾਰ। ਤੋ ਆਓ ਬੜੇ ਪਿਆਰ ਦੇ ਨਾਲ ਇਹ ਸ਼ਬਦ ਕਿਸ ਤਰ੍ਹਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਲੰਗ ਕਾਫੀ ਵਿੱਚ ਲਿਖਿਆ ਹੈ, ਆਓ ਬੜੇ ਪਿਆਰ ਨਾਲ। ਸਤਿਗੁਰੂ ਪਾਤਸ਼ਾਹ ਜੀ ਬਹੁਤ ਸਾਰੇ ਰਾਗ ਆਪ ਗਾਇਨ ਕਰਦੇ ਸਨ। ਪਾਤਸ਼ਾਹ ਜੀ ਰਾਗਾਂ ਨਾਲ ਜਿੱਥੇ ਪਿਆਰ ਕਰਦੇ ਸਨ, ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਗਾਇਨ ਕਰਕੇ ਦੱਸਦੇ ਸਨ ਕਿ ਆਹ ਰਾਗ ਇਸ ਤਰ੍ਹਾਂ ਗਾਉਣਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਤਾਨਪੁਰੇ ਦੇ ਨਾਲ ਲਿਖਤ ਵਿੱਚ ਆਇਆ ਹੈ ਕਿ 235 ਰਾਗ ਦੇ ਕਰੀਬ ਕਰੀਬ ਦਸਮ ਗ੍ਰੰਥ ਦੇ ਸਰਬ ਰੋਗ ਗ੍ਰੰਥ ਦੇ ਰਾਗਾਂ ਵਿੱਚ ਗਿਣਤੀ ਕਰਕੇ ਇੰਨੇ ਰਾਗ ਸਤਿਗੁਰੂ ਪਾਤਸ਼ਾਹ ਜੀ ਆਪ ਗਾਉਂਦੇ ਸਨ, ਰਾਗਾਂ ਵਿੱਚ ਪ੍ਰਵੀਨ ਸਨ। ਤਾਂ ਆਓ ਬੜੇ ਪਿਆਰ ਦੇ ਨਾਲ ਇਹ ਤਲੰਗ ਕਾਫੀ ਰਾਗ ਸ਼ਰਵਣ ਕਰੋ।

ਕੇਵਲ ਕਾਲ ਈ ਕਰਤਾਰ। ਇਹ ਰਾਗ ਤਿਲੰਗ ਕਾਫੀ ਸ਼ਰਮ ਕੀਤਾ ਹੈ। ਤਾਂ ਆਓ ਬੜੇ ਪਿਆਰ ਦੇ ਨਾਲ ਗੁਰੂ ਕੇ ਕੀਰਤਨ ਨਾਲ ਮਨ ਜੋੜ ਰਿਹਾ ਸੀ। ਆਹ ਦੋ ਸ਼ਬਦਾਂ ਦਾ ਕੀਰਤਨ ਹੋਰ ਹੈ। ਇੱਕ ਆਓ ਸ਼ਬਦ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪੰਥ ਪ੍ਰਕਾਸ਼ ਵਿੱਚ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਰਾਈ ਬਖਸ਼ਣ ਲੱਗੇ ਨੇ ਤੇ ਕਹਿੰਦੇ ਨੇ ਇਹ ਵਸਤੂਆਂ ਅੱਗੇ ਰੱਖ ਕੇ ਪੈਸੇ ਪਾਂਚ ਨਲੇਰ ਲੈ ਤਿਸ ਆਗਰ ਅਗਰ ਟਿਕਾਇਓ, ਕਰ ਪਰਕਰਮਾ ਗੁਰੂ ਜੀ ਨਿਜ ਮਾਥ ਝੁਕਾਇਓ। ਪੈਸੇ ਪਾਂਚ ਨਲੇਰ ਲੈ ਤਿਸ ਅਗਰ ਟਿਕਾਇਓ, ਕਰ ਪਰਕਰਮਾ ਗੁਰੂ ਜੀ ਨਿਜ ਮਾਥ ਝੁਕਾਇਓ। ਗੁਰੂ ਗ੍ਰੰਥ ਕੋ ਗੁਰੂ ਥਾਪਿਓ, ਕੁਣ ਕਾ ਬਟਵਾਇਓ, ਸ੍ਰੀ ਮੁਖ ਤੇ ਸਭ ਸਿੱਖਨ ਕੋ ਇਹ ਹੁਕਮ ਸੁਣਾਇਓ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਰਸਨਾ ਪੁੱਤਰ ਕਰਨੀ ਹੈ। ਉੱਚੀ ਆਵਾਜ਼ ਵਿਚ, ਬੁਲੰਦ ਆਵਾਜ਼ ਵਿਚ, ਚੜ੍ਹਦੀ ਕਲਾ ਵਿਚ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਗਾਇਨ ਕਰਨਾ ਹੈ। ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਦੇ ਜਕਾਰੇ, 5 ਮਿੰਟ ਛੱਡ ਕੇ ਫਿਰ ਸਮਾਪਤੀ ਹੈ। ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਜਾਂ ਸਭ ਸਾਰੇ ਕੀਰਤਨ ਇੱਥੇ ਹੁਣੇ ਕਰ ਰਹੇ ਸਨ ਅਤੇ ਬੜਾ ਆਨੰਦ ਆਇਆ ਹੈ। ਤੇ ਜਦੋਂ ਸੰਗਤ ਗੁਰਮੁਖ ਪਿਆਰੇ ਨੌਜਵਾਨ ਸਾਰੇ ਕੀਰਤਨੀ ਆਪ ਕੀਰਤਨ ਕਰਨ ਤਾਂ ਉੱਥੇ ਫਿਰ ਜਦੋਂ ਇਹ ਆਖਿਆ ਜਾਵੇ ਕਿ ਰਸਨਾ ਪਵਿੱਤਰ ਕਰੋ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਕੋਈ ਢਿੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਜੇ ਹੋਰ ਕਿਤੇ ਆਖੀ ਵੀ ਰਸਨਾ ਪਵਿੱਤਰ ਕਰੋ ਜਾਂ ਕੀਰਤਨ ਦੇ ਨਾਲ ਬੋਲੋ, ਉੱਥੇ ਤਾਂ ਔਖਾ ਹੈ ਜਿੱਥੇ ਸੰਗਤ ਨੂੰ ਕੀਰਤਨ ਦੀ ਸੂਝ ਨਹੀਂ ਹੈ। ਪਰ ਜਿੱਥੇ ਕੀਰਤਨ ਆਪ ਸੰਗਤ ਕਰਦੀ ਹੈ, ਆਪ ਸਾਰੇ ਗੁਰਮੁਖ ਪਿਆਰੇ ਕੀਰਤਨ ਕਰਦੇ ਤਾਂ ਉੱਥੇ ਜ਼ਰੂਰ ਉੱਚੀ ਆਵਾਜ਼ ਵਿੱਚ ਪਹਿਲਾਂ ਬੰਦਿਸ਼ ਨੂੰ ਸਮਝ ਕੇ, ਟਿਊਨ ਨੂੰ ਸਮਝ ਕੇ ਕਿ ਇਸ ਦਾ ਉਤਰਾਅ ਚੜ੍ਹਾਅ ਕੀ ਹੈ, ਸਮਝ ਕੇ ਪਿਆਰ ਦੇ ਨਾਲ ਅਤੇ ਫਿਰ ਬੋਲਣ ਦਾ ਯਤਨ ਕਰੋ ਤਾਂ ਆਓ ਆਨੰਦ ਦੇ ਵਿੱਚ। ਕਈ ਵਾਰ ਤੇ ਜਿਹੜੇ ਕੀਰਤਨੀ ਹਨ ਉਹਨਾਂ ਨੂੰ ਗਾਉਂਦੇ ਗਾਉਂਦੇ ਹੀ ਇਹ ਕੰਪੋਜੀਸ਼ਨ ਆ ਜਾਂਦੀ ਹੈ। ਇਸ ਵਾਸਤੇ ਆਓ, ਤੁਹਾਡਾ ਰਿਆਜ਼ ਵੀ ਹੈ, ਮਿਹਨਤ ਵੀ ਹੈ ਅਤੇ ਸਾਰੇ ਹੀ

ਆਓ ਸਾਰੇ ਹੁਣ 5 ਮਿੰਟ ਦਾ ਸ਼ਬਦ ਸਤਿ ਸ੍ਰੀ ਅਕਾਲ ਦੇ ਜਕਾਰੇ। ਜਿਸ ਤਰ੍ਹਾਂ ਕਿ ਵੀਰ ਸਾਡੇ ਸਾਹਮਣੇ ਬੈਠੇ ਹਨ, ਸੁਖਵਿੰਦਰ ਸਿੰਘ ਜੀ ਸੁਖੀ, ਜਿਨ੍ਹਾਂ ਨੇ ਹਿਚਨ ਵਿਖੇ ਉੱਦਮ ਕਰਕੇ, ਉਪਰਾਰਾ ਕਰਕੇ ਅਤੇ ਕੀਰਤਨ ਦਰਬਾਰ ਕਰਵਾਇਆ ਸੀ, ਅਤੇ ਉਸ ਦਿਨ 'ਤੇ ਨੌਜਵਾਨਾਂ ਨੇ, ਯੂਥ ਨੇ, ਸਾਰੇ ਸੰਗਤਾਂ ਨੇ ਉੱਥੇ ਪੁੱਜ ਕੇ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ ਸੀ। ਅਤੇ ਉਸ ਦਿਨ ਵੀ ਬੜੀ ਅਤਿਅੰਤ ਖੁਸ਼ੀ ਹੋਈ ਸੀ ਕਿ ਜਦੋਂ ਸਿੰਘਾਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਸਨ, ਅਤੇ ਦਾਸਾਂ ਨੇ ਵੀ ਜ਼ੋਰ ਲਾਉਣ 'ਚ ਕੋਈ ਘੱਟ ਨਹੀਂ ਕੀਤੀ, ਅਤੇ ਆਪ ਜੀ ਨੇ ਵੀ ਪੂਰਾ ਸਾਥ ਦਿੱਤਾ ਸੀ, ਸੰਗਤ ਨੇ ਗੂੰਜਾਂ ਪਾ ਦਿੱਤੀਆਂ ਸੀ। ਅਤੇ ਅੱਜ ਵੀ ਆਓ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਕਿ ਹੁਣ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਉਸਤਤ ਕੀਤੀ ਹੈ, ਤੋ ਬੁਲੰਦ ਆਵਾਜ਼ ਵਿੱਚ ਆਨੰਦ ਬਣਿਆ ਹੈ, ਅਤੇ ਇਸ ਨਾਲੋਂ ਜ਼ਿਆਦਾ ਆਵਾਜ਼ ਜਿਹੜੀ ਹੈ ਉਹ ਜਕਾਰੇ ਦੀ ਹੋਣੀ ਚਾਹੀਦੀ, ਕਿਉਂਕਿ ਜਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਵਾਸਤੇ ਬੀਬਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿ ਸ੍ਰੀ ਅਕਾਲ ਦਾ ਜਕਾਰਾ, ਖਾਲਸੇ ਦਾ ਜੋ ਜਕਾਰਾ ਹੈ ਉਹ ਢਿੱਲਾ ਨਹੀਂ ਹੋਣਾ ਚਾਹੀਦਾ ਚੜ੍ਹਦੀ ਕਲਾ ਵਿੱਚ, ਕਿਉਂਕਿ ਜਦੋਂ ਸਿੰਘ ਰਣ ਮੈਦਾਨ ਵਿੱਚ ਜਾਂਦੇ ਸਨ ਤਾਂ ਸਿੰਘ ਚੜ੍ਹਦੀ ਕਲਾ ਵਿੱਚ ਜਕਾਰੇ ਛੱਡਦੇ ਸਨ, ਅਤੇ ਐਸਾ ਜਕਾਰਾ ਛੱਡਦੇ ਸਨ। ਇੱਕ ਗੱਲ ਯਾਦ ਆਈ ਹੈ ਜਿਹੜਾ ਧਿਆਨ ਦੇਣਾ, ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਅਤੇ ਬਾਬਾ ਦੀਪ ਸਿੰਘ ਜੀ ਰਣ ਮੈਦਾਨ ਵਿੱਚ ਇੱਕ ਹੱਥ 'ਚ ਬਹੁਤ ਭਾਰੀ ਬਾਬਾ ਜੀ ਨੇ ਖੰਡਾ ਪਕੜਿਆ ਹੋਇਆ ਹੈ, ਅਤੇ ਖੰਡਾ ਫੇਰਦੇ ਫੇਰਦੇ ਰਣ ਮੈਦਾਨ ਵਿੱਚ ਜਾ ਰਹੇ ਨੇ, ਦੁਸ਼ਮਣ ਦੇ ਆਹੂ ਲਾਉਂਦੇ ਜਾ ਰਹੇ ਨੇ। ਐਸਾ ਕੌਤਕ ਹੋਇਆ ਕਿ ਬਾਬਾ ਦੀਪ ਸਿੰਘ ਦਾ ਸਰ ਜੋ ਆ ਧੜ ਦੇ ਨਾਲੋਂ ਜੁਦਾ ਹੋ ਗਿਆ ਹੈ। ਬਾਬਾ ਜੀ ਨੇ ਖੱਬੇ ਹੱਥ 'ਤੇ ਜਦੋਂ ਸੀਸ ਰੱਖਿਆ ਹੈ ਤਾਂ ਸਤਸੰਗ ਜੀ ਦੁਸ਼ਮਣ ਨੂੰ ਭਾਜੜ ਪੈ ਗਈ ਹੈ। ਦੁਸ਼ਮਣ ਜਾ ਕੇ ਬਾਦਸ਼ਾਹ ਦੇ ਕੋਲ ਪਹੁੰਚਾ ਹੈ, ਜਾ ਕੇ ਕਹਿੰਦਾ, ਬਾਦਸ਼ਾਹ ਨੇ ਸਵਾਲ ਕੀਤਾ ਹੈ ਧਿਆਨ ਦੇਣਾ ਕਿ ਰਣ ਮੈਦਾਨ ਤੁਸੀਂ ਫਤਿਹ ਕਰਕੇ ਆਏ ਹੋ, ਤੁਸੀਂ ਵਾਪਸ ਆ ਗਏ ਹੋ, ਬੜਾ ਤੁਹਾਨੂੰ ਸਾਹ ਚੜਿਆ ਹੈ, ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿੱਤ ਹੋਈ ਹੈ, ਤੁਸੀਂ ਰਣ ਮੈਦਾਨ ਫਤਿਹ ਕਰ ਆਏ ਹੋ। ਤਾਂ ਉਹਨਾਂ ਨੇ, ਸਿਪਾਹੀਆਂ ਨੇ ਜਵਾਬ ਦਿੱਤਾ ਹੈ ਧਿਆਨ ਦੇਣਾ, ਉਹ ਕਹਿੰਦੇ ਕਿ ਸਾਨੂੰ ਬਾਦਸ਼ਾਹ ਪਹਿਲਾਂ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਸਾਨੂੰ ਜਿਉਂਦਿਆਂ ਦੇ ਨਾਲ ਲੜਨ ਭੇਜਿਆ ਕਿ ਮਰਿਆਂ ਦੇ ਨਾਲ। ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਕਹਿੰਦਾ ਕਿ ਜਿਉਂਦਿਆਂ ਤਾਂ ਲੜਦੇ, ਮਰੇ ਵੀ ਕਦੀ ਲੜੇ ਹਨ? ਉਹ ਕਹਿੰਦਾ ਜੀ, ਇੱਕ ਬਹਾਦਰ, ਇੱਕ ਸੂਰਬੀਰ ਯੋਧਾ ਸਿੱਖ, ਬੜੀ ਮੁਸ਼ਕਲ ਦੇ ਨਾਲ ਉਸਨੂੰ ਅਸੀਂ ਖਤਮ ਕੀਤਾ ਹੈ, ਪਰ ਹੁਣ ਖੱਬੇ ਹੱਥ 'ਤੇ ਉਸਨੇ ਸੀਸ ਰੱਖਿਆ ਹੋਇਆ ਹੈ, ਅਤੇ ਲੜਦਾ ਲੜਦਾ ਇੱਧਰ ਨੂੰ ਆ ਰਿਹਾ ਹੈ, ਜੇ ਤੁਸੀਂ ਬਚਣਾ ਆ ਤਾਂ ਭੱਜ ਚੱਲੋ। ਤਾਂ ਸਤਸੰਗ ਜੀ, ਜਦੋਂ ਐਸੀ ਖੌਫਨਾਕ ਡਰ ਵਾਲੀ ਗੱਲ ਬਾਦਸ਼ਾਹ ਦੇ ਕੰਨੀ ਪਈ, ਅਤੇ ਬਾਦਸ਼ਾਹ ਹੁਣ ਪੁੱਛਦਾ ਹੈ ਮਨ ਵਿੱਚ ਕਿ ਮੈਨੂੰ ਉਸ ਸਿੰਘ ਦਾ ਹੁਲੀਆ ਬਿਆਨ ਕਰੋ ਕਿ ਉਹ ਸਿੰਘ ਕਿਸ ਤਰ੍ਹਾਂ ਦਾ ਹੈ। ਤਾਂ ਕਵੀ, ਸਾਡੇ ਪੰਥ ਪ੍ਰਸਿੱਧ ਕਵੀ ਬਾਲਮ ਜੀ ਹੋਏ ਨੇ, ਕਰਮ ਸਿੰਘ ਜੀ ਬਾਲਮ, ਉਹਨਾਂ ਨੇ ਲਿਖਿਆ, ਧਿਆਨ ਦੇਣਾ, ਆਪ ਜੀ ਨੂੰ ਆਨੰਦ ਆਏਗਾ। ਉਹ ਦੱਸਦੇ ਨੇ ਕਿ ਸੁਣੋ ਬਾਦਸ਼ਾਹ, ਕੁਝ ਸਿੰਘਨ ਕੀ ਸੁਣਾਉ ਬਾਤ, ਅੱਲਾ ਕੀ ਕਸਮ ਉਹਰੀ ਕਾਂਪਤੀ ਜਵਾਨ ਹੈ। ਕਹਿੰਦਾ, ਸੁਣੋ ਬਾਦਸ਼ਾਹ, ਕੁਝ ਸਿੰਘਨ ਕੀ ਸੁਣਾਉ ਬਾਤ, ਅੱਲਾ ਕੀ ਕਸਮ ਉਹਰੀ ਕਾਂਪਤੀ ਜਵਾਨ ਹੈ। ਕਹਿੰਦਾ, 6-6 ਫੁੱਟ ਲੰਬੇ, ਹੱਥ ਨੇਜੇ ਜੈਸੇ ਖੰਬੇ, ਤੱਕ ਮੌਤ ਤਾਂ ਕੋ ਕੰਬੇ, ਸਿੰਘ ਕਾਲ ਕੇ ਸਮਾਨ ਹੈ। ਕਹਿੰਦਾ, ਮੋਟੀ ਮੋਟੀ ਮੁੱਛੇ, ਸਿੰਘ ਦੀਆਂ ਕਹਿੰਦੇ ਬੜੀਆਂ ਬੜੀਆਂ ਮੋਟੀਆਂ ਮੁੱਛਾਂ ਨੇ, ਤੇ ਨੇਤਰ ਬੜੇ ਲਾਲ ਹੈ। ਕਹਿੰਦਾ, ਮੋਟੀ ਮੋਟੀ ਮੁੱਛੇ, ਨੇਤਰ ਹੈ ਲਾਲ, ਜਾ ਕੇ ਨਾਰਾ ਜਬ ਮਾਰੇ ਤਬ ਨਿਕਲ ਤੇ ਪ੍ਰਾਣ ਹੈ। ਨਾਰਾ ਕਿਹੜਾ ਹੈ? ਸਤਿ ਸ੍ਰੀ ਅਕਾਲ ਦਾ ਜਕਾਰਾ। ਜਦੋਂ ਸਿੰਘ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਹਨ ਰਣ ਮੈਦਾਨ ਵਿੱਚ, ਤੇ ਉਹ ਬਿਆਨ ਕਰਦੇ ਨੇ ਕਿ ਨਾਰਾ ਜਬ ਮਾਰੇ ਸਿੰਘ ਕਾਲ ਕੇ ਸਮਾਨ ਹੈ, ਮੋਟੀ ਮੋਟੀ ਮੁੱਛੇ, ਨੇਤਰ ਹੈ ਲਾਲ, ਜਾ ਕੇ ਨਾਰਾ ਜਬ ਮਾਰੇ ਤਬ ਨਿਕਲ ਤੇ ਪ੍ਰਾਣ ਹੈ। ਹਾਏ ਮੇਰੇ ਅੱਲਾ, ਸਿੰਘ ਕਰੇ ਜਬ ਹੱਲਾ, ਮੱਚ ਜਾਏ ਤਰਥੱਲਾ, ਮੌਕੋ ਕਸਮ ਕੁਰਾਨ ਹੈ। ਕੁਰਾਨ ਦੀ ਕਹਿੰਦਾ ਕਸਮ ਹੈ ਕਿ ਜਦੋਂ ਸਿੰਘ ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾ ਕੇ ਹੱਲਾ ਕਰਦਾ ਹੈ, ਖੰਡਾ ਫੇਰਦਾ ਹੈ, ਤਾਂ ਜਾਨ ਨਿਕਲ ਜਾਂਦੀ ਹੈ। ਤਾਂ ਸਤਸੰਗ ਜੀ, ਆਓ ਬੜੇ ਪਿਆਰ ਦੇ ਨਾਲ, ਹੁਣ ਇਸ ਖਾਲਸੇ ਦਾ ਜਕਾਰਾ ਜੋ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤਾਂ ਬੜੇ ਪਿਆਰ ਦੇ ਨਾਲ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਆਪ ਜੀ ਨੇ ਜਕਾਰੇ ਦਾ ਉੱਤਰ ਦੇਣਾ ਹੈ। ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਸਰਬੱਤ ਸੰਗਤ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕੇ ਕੀਰਤਨ ਦੇ ਨਾਮ ਨਾਲ ਜੋੜਿਆ ਹੈ। ਗੁਰੂ ਸਾਹਿਬ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਰਬੱਤ ਸੰਗਤ ਦੇ ਕਦਮ ਲੇਖੇ ਲਾਉਣ, ਕਿਰਤ ਕਮਾਈਆਂ ਸਫਲ, ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਨੌਜਵਾਨ ਵੀਰਾਂ ਦਾ ਧੰਨਵਾਦ ਹੈ ਕਿ ਬੜੇ ਪਿਆਰ ਦੇ ਨਾਲ ਦਾਸਾਂ ਨੂੰ ਯਾਦ ਕਰਦੇ ਨੇ, ਹੁਕਮ ਲਾ ਕੇ ਤੋ ਕੀਰਤਨ ਦਾ ਰਸ ਪ੍ਰਾਪਤ ਕਰਦੇ ਨੇ। ਤੋ ਹੁਕਮ ਕੀਤਾ ਸੀ ਕਿ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਆਪ ਜੀ ਸ਼ਰਵਣ ਕਰਾਓ। ਤੋ ਹੁਕਮ ਮੰਨ ਕੇ ਸੰਗਤਾਂ ਦਾ, ਨੌਜਵਾਨ ਵੀਰਾਂ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਗਾਇਨ ਕਰਨਾ ਹੈ। ਆਪ ਜੀ ਨੇ ਉਸ ਵਿੱਚ ਵੀ ਇਸੇ ਤਰ੍ਹਾਂ ਹੀ ਹਾਜ਼ਰੀ ਭਰਨੀ ਹੈ, ਅੰਮ੍ਰਿਤ ਵੇਲੇ ਦੇ ਸ਼ਬਦ। ਤੇ ਜਦੋਂ ਗੁਰਿਆਈ ਬਖਸ਼ਿਸ਼ ਕੀਤੀ ਹੈ, ਜਿਸ ਵੇਲੇ ਸੂਹੀ ਰਾਗ ਦਾ ਜੋ ਸ਼ਬਦ ਆਇਆ ਸੀ ਉਹ ਵੀ ਆਪ ਜੀ ਨੂੰ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ।

ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈਏ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ, ਜਿਤਨੀ ਵਿਚਾਰੇ ਦੀ ਬਿੱਤ ਸੀ, ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ। ਸਾਧ ਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ ਤੇ ਉਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਾਧ ਸੰਗਤ ਬੋਲੋ ਸ੍ਰੀ, ਔਰ ਬਿਨਾਂ ਕਸੌਟੀ ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ ਤੇ ਬਹਿਣ ਦਾ ਕੌਣ ਹੱਕਦਾਰ ਹੈ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ, ਮਗਰ ਮਗਰ ਸੰਗਤਾਂ, ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ, ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ, ਆਖਿਆ ਸਾਡੇ ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ, ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ, ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ, ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਉਹ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ, ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਿਹਾ ਅੱਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ, ਆਖਿਆ ਲੋ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿੱਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ, ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ। ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ ਇਹਨਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ, ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਤਿ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ ਅੱਛਾ ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਹਨਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ, ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਾਈ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜਾਈ ਭਾਈ ਲੈਣੇ ਜੀ ਨੇ ਪੜ੍ਹੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ ਫਿਰ ਹੁਕਮ ਕਰੋ ਕਿਸ ਪਾਸਿਓਂ ਦੀ ਖਾਵਾਂ, ਪੈਰ ਵੱਲੋਂ ਕੇ ਸਿਰ ਵੱਲੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਲੈਣਿਆ ਜਿੱਥੋਂ ਤੇਰੀ ਮਰਜ਼ੀ। ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ, ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਤਿ ਸੰਗਤ ਬੋਲੋ ਸ੍ਰੀ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਜੀ ਨੇ ਭਾਈ ਲੈਣੇ ਨੂੰ ਕੋਲ ਸਦਿਆ,
اپنے ہردے نال لا کے پائی لینے کو انگ سے لگا کر انگد کر دیا، انگد تھاپیا اور آخیا لینیا میرے بعد اس گدی دا ہون وارس، اس گدی دا مالک تو ہے۔ اس واسطے بھائی گرو نانک دے در دی سیوا جے کسے نے منو کامنا کر کے کیتی، اس دی تا منو کامنا پوریاں ہوئیاں، اور جنہاں نے گرو نانک سچے پاتشاہ دے در دی سیوا نشکامتا دے نال کیتی، او گرو نانک دے گھر دے مالک بن گئے۔ اس واسطے صاحب پنجویں پاتشاہ بخشش کر رہے ہیں اور کی کہندے ہیں،

ਵੰਡਣ ਵਿੱਚ ਅਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਕਸ਼ਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬਈ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਰਲਾ ਬਈ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲਵਰ ਹਮੇਸ਼ਾ

0: Shalom. Phir Ajreef Sharif gaye Azke. Farid Sahib. Guru Nanak Sahib hi paak patan Guru Nanak Sahib nu Farid Sahib mile. Aapo ch ni gallan hoyan. Itadi te kalam ona de Guru Granth Sahib ch aaye. Jado murshid tarn waste murshid ne kiya acha tu aa gaya.
1: Haja Ajmer Sharif.
0: Bade pyar na seva kiti. ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ ਲੱਕੜਾ ਸਵੇਰੇ ਬਾਲਣੀਆਂ ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ ਉਹਨਾਂ ਫਿਰ ਹੁਜ਼ਰੇ ਚ ਜਾਣਾ ਇਬਾਦਤ ਵਾਸਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ ਸਿਰਫ ਇੱਕ ਗੁਰੂ ਧਰਨ ਵਾਸਤੇ ਇੰਨੀ ਸੇਵਾ ਜੇ ਡਿੱਗ ਵੀ ਪਏ ਖੱਡੀ ਵਿੱਚ ਜਲਾਈ ਨੇ ਕਿਹਾ ਜਲਾਈ ਨੇ ਪੁੱਛਿਆ ਇਹ ਕੌਣ ਹੈ ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾਂ ਜਿਹਨੂੰ ਕਿਤੇ ਥਾਂ ਹੀ ਨਹੀਂ ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ ਤੇਰਾ ਹੀ ਕੋਈ ਨਹੀਂ ਮੈਂ ਬੇਨਤੀ ਕਰਾਂ 12 ਸਾਲ ਦੀ ਭਗਤੀ ਬਹੁਤ ਹੈ ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ ਹੈਰਾਨ ਹੁੰਦਾ ਕਿਉਂ ਪੜਾਉਂਦਾ ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ ਇਮਤਿਹਾਨ ਹੋਏ ਫਸਟ ਆਵੇ ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ ਇਹਨਾਂ 12 ਸਾਲ ਹੋਰ ਲਾਏ ਅੱਜ ਮੁਰਸ਼ਿਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਤੇ ਫਰੀਦ
2: ਭਾਵੇਂ
0: ਚਾਦਰੀ ਵਿੰਡੋ ਖੋਲ ਕੇ ਬਾਰੀ ਖੋਲ ਕੇ ਗਲੀਆਂ ਵਿੱਚ ਚਿੱਕੜ ਹੈ ਤੇ ਮੀਂਹ ਵਰ ਰਿਹਾ ਕੋਈ ਕਮਲੀਆ ਭੇਜੇਗੀ
3: ਇਹ ਪਾਵਨ ਪਵਿੱਤਰ ਸ਼ਬਦ ਆਸਾ ਮਹਿਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਜਿਸ ਸ਼ਬਦ ਅੰਦਰ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਹੋਏ ਇੱਕ ਗੱਲ ਸਮਝਾ ਰਹੇ ਨੇ ਕਹਿੰਦੇ ਨੇ ਹੇ ਮਨੁੱਖ ਹੇ ਇਨਸਾਨ ਜੋਤ ਵੇਖ ਜਾਤ ਨਾ ਪੁੱਛ ਕਿਉਂਕਿ ਸਾਡਾ ਸੰਬੰਧ ਜੋਤ ਨਾਲ ਹੈ ਜਾਤ ਨਾਲ ਨਹੀਂ ਜੋਤ ਵੇਖਾਂਗੇ ਤੇ ਪ੍ਰਮਾਤਮਾ ਨਾਲ ਜੁੜ ਸਕਾਂਗੇ ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ ਜੁੜਨਾ ਤੇ ਕਿਤੇ ਰਹੇ ਹੈ ਅਸੀਂ ਟੁੱਟ ਜਾਵਾਂਗੇ ਕਿਉਂਕਿ ਜਾਤ ਤੋੜਦੀ ਹੈ ਜੋਤ ਵੇਖਾਂਗੇ ਤੇ ਪ੍ਰਮਾਤਮਾ ਨਾਲ ਜੁੜ ਸਕਾਂਗੇ ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ ਜੁੜਨਾ ਤੇ ਕਿਤੇ ਰਹੇ ਹੈ ਅਸੀਂ ਟੁੱਟ ਜਾਵਾਂਗੇ ਕਿਉਂਕਿ ਜਾਤ ਤੋੜਦੀ ਹੈ ਜੋਤ ਜੋੜਦੀ ਹੈ ਦੋਨਾਂ ਗੱਲਾਂ ਦਾ ਖਿਆਲ ਰੱਖਣਾ ਜੋਤ ਪੁੱਛਣ ਕਰਕੇ ਨਿਕਟਤਾ ਆਉਂਦੀ ਹੈ ਜਾਤ ਪੁੱਛਣ ਕਰਕੇ ਮਨੁੱਖ ਮਨੁੱਖ ਤੋਂ ਦੂਰ ਹੋ ਜਾਂਦਾ ਹੈ ਹੁਣ ਇਹ ਬਚਨ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ ਕਰਕੇ ਦਿਖਾਇਆ ਜਾਣੋ ਜੋਤ ਨਾ ਪੁੱਛੋ ਜਾਤੀ ਜੋਤ ਵੇਖ ਪਾਈ ਜਾਤ ਨਾ ਪੁੱਛ ਕਿਉਂਕਿ ਜਾਤ ਨੇ ਹਮੇਸ਼ਾ ਤੋੜਿਆ ਜੋੜਿਆ ਨਹੀਂ ਤੇ ਜਿਹੜੀ ਜੋਤ ਹੈ ਉਹ ਇੱਕ ਕਰ ਦਿੰਦੀ ਹੁਣ ਸਤਿਗੁਰੂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ ਕੁਝ ਗੱਲਾਂ ਆਪਦੀ ਚੋਲੀ ਪਾਵਾਂ

0: ਸਤਿਗੁਰ ਨੇ ਖਿਆਲ ਬੜਾ ਸੁਣ ਦਿੱਤਾ ਹੈ। ਕਹਿੰਦੇ ਨੇ ਖਿਆਲ ਕਰਿਓ,
1: ਜਿੱਥੇ ਲੇਖ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ।
0: ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ। ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ ਇੱਕ ਬਚਨ ਬੜਾ ਕੀਮਤੀ ਯਾਦ ਆਇਆ ਆਪਦੀ ਝੋਲੀ ਪਾਵਾਂ ਕਿ ਸਤਿਗੁਰੂ ਨੇ ਇਸ ਬਚਨ ਨੂੰ ਆਖਿਆ ਨਹੀਂ ਆਪ ਕਰਕੇ ਦਿਖਾਇਆ। ਸਤਿਗੁਰੂ ਆਰਾਮ ਕਰ ਰਹੇ ਸਨ, ਸਤਿਗੁਰੂ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ, ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਿਹਾ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇੰਦਾ, ਭਾਈ ਰਬਾਬ ਕਮਾਲ ਵਜਾ ਰਹੀ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ ਇਹਦਾ ਆਨੰਦ ਕੁਝ ਹੋਰ ਹੋਵੇ। ਕੌਣ ਹੈ, ਸਤਿਗੁਰ ਪੁੱਛ ਕਰਦੇ ਨੇ ਭਾਈ ਨਾਂ ਕੀ ਤੇਰਾ। ਕਹਿ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਹੈ ਦਾਨਾ ਕਿਹਨੂੰ ਕਹਿੰਦੇ ਨੇ। ਨਹੀਂ ਮਹਾਰਾਜ ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ ਵੀ ਇਹ ਬੜਾ ਦਾਨਾ ਹੈ। ਦਾਨਾ ਸਿਆਣੇ ਨੂੰ ਇਹ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ। ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰੂ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ, ਛੋਟੀ ਜਿਹੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ, ਤੂੰ ਕੌਣ ਹੈ। ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਏਗੀ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ ਤੂੰ ਮਰਦਾਨਾ। ਮਰਦਾਨਾ ਕਹਿਣ ਲੱਗਾ ਸਤਿਗੁਰ ਜਾਟ ਤੇ ਉੱਥੇ ਹੀ ਰਹਿ ਗਈ। ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਤਾਂ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ, ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ। ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ। ਇਹ ਦੀਵਾਰ ਇਹੋ ਜਿਹੀ, ਦੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ। ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾਂ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ ਤੂੰ ਚੱਲ ਮੇਰੇ ਨਾਲ। ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਏ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ, ਤਿੰਨ ਗੱਲਾਂ ਸਤਿਗੁਰੂ ਨੇ ਕਹੀ। ਲਓ ਜੀ ਭਾਈ ਮਰਦਾਨੇ ਨੇ ਪੱਲੇ ਬੰਨ੍ਹਣੇ। ਖਿਆਲ ਕਰੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਧਰਪੇ। ਕਹਿਣ ਲੱਗੇ ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਂਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲਓ ਜੀ ਉੱਥੇ ਭੁੱਖਾ ਪਿਆਸਾ ਤੇ ਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਏ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ ਗੁਰੂ ਨਾਨਕ ਦੀ ਜੋਤ, ਜਿਨ੍ਹੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਨੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁੰ ਵਰਨਾ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜੰਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

0: ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ?
1: ਗੁਰੂ ਅੰਗਦ।
0: ਗੁਰ ਅੰਗਦ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦੇ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਤੇ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ, ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹੇ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਦ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ, ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ, ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ, ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ।

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚੋਂ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਏ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਹੇ ਪਰਮਾਤਮਾ,

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਕੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ ਪਰ ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰੋਂ ਨਾ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦੇ ਹਾਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੇ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦੇਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਛ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੋਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵੇਂਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜਿਉ ਹੈ, ਉਹ ਜਿਉ ਪੈਂਦਾ, ਪਾਣੀ ਪੀ ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆਲ ਲਿਆ ਜੇ, ਮੋਇਆਂ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ, ਤੁਹਾਡਾ ਵੈਰੀ ਕਿਹੜਾ ਬਣ ਗਿਆ ਬਈ? ਕਹਿਣ ਲੱਗੇ ਜੀ, ਆਹ ਭਾਈ ਕਨਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਣੇ ਆ, ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰੂ ਕਹਿਣ ਲੱਗੇ, ਬੁਲਾਓ ਕਨਈਏ ਨੂੰ, ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ। ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ, ਕੀ ਹੁਕਮ ਹੈ? ਭਾਈ ਕਨਈਆ, ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ ਹੈ। ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ, ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਰਾ ਨਜ਼ਰ ਆਉਂਦੀ। ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁੱਖ ਵਿੱਚ ਪਾਣੀ ਨਾ ਪਾਵੇ? ਲਓ ਜੀ, ਕਲਗੀ ਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ, ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ

ਚੋਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿਚ ਨਹੀਂ ਪਾ। ਸਤਿਗੁਰੂ ਮੈਂ ਤੇ ਤੇਰੇ ਮੁੱਖ ਵਿਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ ਹੈ ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਂਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਵਿੱਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ।

तौ राम तोरा। लोग मरम कह जाने मोरा, लोग मरम कह जाने मोरा। वाहिगुरु जी का खालसा, वाहिगुरु जी की फतेह। मानयोग साध संगत जी, कबीर जी ने अपने इस शब्द अंदर धर्म की एक बहुत गहरी डूंगी गल कीती है, जिसनू ओपरी नजर नाल नहीं समझ सकते। कबीर साहब ने शब्द वरत्या मरम। मरम का अर्थ हुंदा है अंदर का भेद, रास। कहिंदे ने जिहड़ा राज मेरे अंदर है ना, जिहड़ी परमात्मा की गल मैं कहिंदा हां, वह लोगों नू समझ नहीं। लोग सिर्फ दिखावा, परपंच ते बाहर दियां भेख दियां गल्लां करदे ने, मेरे अंदर नू कोई नहीं जानदा। इस करके मैं जदों बाहर दे दिखावे नू तोड़दा हां, खंडन करदा हां, बाहर दे दिखावे दा विरोध करदा हां, तां लोक आंदे ने ये ते झला होया फिरदा। जिवें गुरु नानक साहब ने जनेऊ पाउण तों कीता इनकार, ते असीं जाणदे हां कि सारे भाईचारे ने आखिया ये ते कमला है, इनू ते धर्म की सोझी नहीं, समझ नहीं। लेकिन सतगुरु स्पष्ट सन कि मैं देखता हां बड़े लोगों ने जनेऊ पाया है, पर किसे अंदर दया नहीं है, किसे अंदर संतोख नहीं है। इस करके जिन्ना चिर ए चीजा मेरे कोल आ नहीं जांदियां, एदा कोई अर्थ नहीं रहना, ते मैं सिर्फ दिखावे वास्ते इस जनेऊ नू पाउण लई तैयार नहीं। एक वक्त आया कि गुरु नानक साहब दी उसे ही जोत ने आखिया ए जनेऊ ए तिलक मिटण नहीं देणे। हो सकदा है किसे नू इस तिलक तों, किसे नू इस जनेऊ तों कोई अंदर दे मरम दी गल पता लग जाए। साधन ते है, यतन ते है, इस करके इस यतन नू फेल नहीं होण देना। माफ करना, हुण जे कोई कड़ा पा के, किरपान पा के भरमा वहमा ते जुल्म दी गल करदा, ते कड़ा ते गल नहीं कहिंदा, ना किरपान ए गल कहिंदी है, ना एक ककार ए गल कहिंदे ने, पर उस दे गलत कर्म नाल ना कड़ा गलत हुंदा है, ना किरपान गलत हुंदी है। ते जे कड़ा एक दी थां 20 पा ले जाण, किरपाना एक दी थां 10 पा लिया जाण, ते जिहड़ा किरपान दा भाव ते कड़े दा भाव जीवन विच होना चाहिदा है, उह नहीं होवे ते की बनेगा दिखावा। इस करके लोग बहुता दिखावा करदे ते दिखावा वेखदे ने। कीर्तन हो रहा है, पाठ हो रहा है, कथा हो रही है, ते कोई कीर्तन नहीं सुन रहा, अपने ही गुटका लेके पढ़ रहा है। कई लोग ने कीर्तन आशा दी वार दा हो रहा होवेगा, वह अपना नितनेम कर रहे होणगे विच बैठे। कई लोग ने कीर्तन हो रहा बाणी विच ध्यान नहीं, वह अपनी माला चुकी फिरदे ने। इसका मतलब की है? इसका मतलब यह है कि मनुख जिहड़ा है धर्म वाले पासे रुचि नहीं रखता, सिर्फ एक दिखावा है कि लोकी देखण पीए गुटका फड़ी फिरदा है, लोकी देखने माला फड़ी फिरदा, लोकी देखने ने पग बाबा संतां वाली बन्नी है, इन्हें चोला वधिया पाया। बाहरों दिखावे दा धर्म जिहड़ा है उस नूं असीं प्रेफरेंस देने हैं। इसे करके कबीर दियां तुसीं वर्तमान मूर्तियां देखो, बड़ी परेशानी होएगी। जिहड़ियां कबीर ने गल्लां खंडन कीतियां उही उहदे गल पा दित्तियां। कबीर उहनां नाल सहमत नहीं हन। कबीर कहिंदे ने लोकी मैनूं कहिंदे ने कमला हां मैं, जो हां बौरा तो राम तोरा। कहिंदे ने हे राम, हे राम रहे परमात्मा, जे मैं बावरा हां ना, झला हां ना, ते मैनू इस गल विच कोई इतराज नहीं, मैं झला ही सी, पर मैं है तुहाडा, तुहाडे नाम ते मैं झल कर रहा हां। लोग मरम कह जाने मोरा, लोगों नू मेरे अंदर दे भेद दा की पता है, लोग मेरी अंदर दी गल नू की समझदे ने। कहिंदे ने लोग ते सिर्फ दिखावे ते रीझदे ने, माथे तिलक हथ माला बन। कहिंदे ने ऐसी बनावट बनी होवे, मत्थे ते तिलक होवे, हथ विच माला होवे, ते लोग समझदे बड़ा धर्मी है। अंदर भावे ठगी होवे, अंदर भावे धोखा ते फरेब होवे, गल छड आउंदा है ना गज साढ़े तै तै धोतियां तेहरे पैन तग गली, जिन्हां जप मालियां लोटे हथ ने बग। वह भी कबीर जी का वचन है। इसे करके कबीर साहब कहिंदे ने, कबीर मेरी सिमरनी रसना उपर राम,
ਮੈਂ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਰਸਨਾ ਨਾਲ ਚੇਤੇ ਕਰਨਾ, ਇਸੇ ਨੂੰ ਮੈਂ ਸਿਮਰਨੀ ਬਣਾ ਲਿਆ, ਕਿਉਂਕਿ ਬਹੁਤੀ ਵਾਰੀ ਮਾਲਾ ਫਿਰ ਰਹੀ ਹੁੰਦੀ ਹੈ ਤੇ ਗੱਲਾਂ ਕਿਸੇ ਹੋਰ ਪਾਸੇ ਹੁੰਦੀਆਂ, ਮਨ ਕਿਸੇ ਹੋਰ ਪਾਸੇ ਹੁੰਦਾ। ਸਾਧਨ ਹੈ ਮਨ ਨੂੰ ਇਨਟਿਊਨ ਕਰਨ ਦਾ, ਤੇ ਜੇ ਮਨ ਇਸ ਪਾਸੇ ਟਿਊਨ ਨਹੀਂ ਹੋਇਆ ਤੇ ਫਿਰ ਤਾਂ ਸਾਧਨ ਵਿਅਰਥ ਚਲਾ ਜਾਏਗਾ, ਕੋਈ ਅਰਥ ਨਹੀਂ ਰਹੇਗਾ। ਇਸ ਵਾਸਤੇ ਕਹਿੰਦੇ ਨੇ ਮੱਥ ਹੈ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਤੇ ਰਾਮ ਨੂੰ ਖਿਲਾਉਣਾ ਸਮਝ ਲਿਆ। ਹੁਣ ਯਾਦ ਰੱਖਣਾ, ਬੱਚਿਆਂ ਨੂੰ ਕਈ ਵਾਰੀ ਕਾਰ ਖਿਲਾਉਣੇ ਵਿਚ ਦਿੱਤੀ ਜਾਂਦੀ ਹੈ, ਹਵਾਈ ਜਹਾਜ਼ ਦਿੱਤੇ ਜਾਂਦੇ ਨੇ। ਔਰ ਦੇਖੋ, ਮਾਡਰਨ ਦੁਨੀਆਂ ਦੇ ਅੰਦਰ ਬੱਚੇ ਨੂੰ ਆਉਣ ਵਾਲੀ ਮਕੈਨੀਕਲ ਏਜ ਨਾਲ ਸਾਂਝਾ ਕਰਨ ਲਈ ਇਨ੍ਹਾਂ ਖਿਡੌਣਿਆਂ ਰਾਹੀਂ ਬਹੁਤ ਕੁਝ ਸਿਖਾਇਆ ਜਾਂਦਾ। ਬਿਲਕੁਲ ਹੂ ਬਹੂ ਉਸੇ ਤਰ੍ਹਾਂ ਦੇ ਮਾਡਲ, ਉਸੇ ਤਰ੍ਹਾਂ ਦੇ ਪਾਰਟ ਦੇ ਕੇ ਬੱਚੇ ਨੂੰ ਸੋਝੀ ਦਿੱਤੀ ਜਾਂਦੀ ਕਿ ਵੱਡਾ ਹੋ ਕੇ ਇਹਨੇ ਕਾਰ ਵਰਤਣੀ, ਇਹਨੇ ਜਹਾਜ਼ ਵਰਤਣਾ, ਇਹਨੇ ਟਰੈਕਟਰ ਵਰਤਣਾ, ਇਹਨੂੰ ਹੁਣ ਤੋਂ ਇਸ ਪਾਸੇ ਸੋਝੀ ਆ ਜਾਏ। ਲੇਕਿਨ ਜੇ ਕੋਈ ਬੱਚਾ ਉਸੇ ਨੂੰ ਕਹੇ ਮੈਂ ਸਵਾਰੀ ਕਰਕੇ ਮੰਜ਼ਿਲ ਕਰਨੀ ਹੈ, ਤਾਂ ਉਹਨੂੰ ਕਹਾਂਗੇ ਤੇ ਮੂਰਖ ਹੈ। ਜੇ ਕੋਈ ਆਖੇ ਮੈਂ ਇਸੇ ਹਵਾਈ ਜਹਾਜ਼ ਤੇ ਚੜ ਕੇ ਥਾਈਲੈਂਡ ਜਾਣਾ, ਤਾਂ ਕੀ ਹੋ ਸਕਦਾ? ਇਸੇ ਤਰ੍ਹਾਂ ਇਹ ਸੰਕੇਤ ਹਨ, ਇਹਨਾਂ ਵਿੱਚੋਂ ਪ੍ਰੇਰਣਾ ਤੇ ਮਿਲਦੀ ਹੈ ਮਨੁੱਖ ਨੂੰ। ਲੇਕਿਨ ਜੇ ਇਸ ਸੰਕੇਤ ਨੂੰ ਵੀ ਕੋਈ ਸਾਧਨ ਸਮਝ ਕੇ ਬਹਿ ਜਾਏ, ਫਿਰ ਕੀ ਬਣੇਗਾ? ਫਿਰ ਅਸੀਂ ਕਹਾਂਗੇ ਇਹ ਤੇ ਬਿਲਕੁਲ ਦੀਵਾਨਾ ਤੇ ਚੱਲਿਆ। ਇਸੇ ਤਰ੍ਹਾਂ ਇਹ ਧਰਮ ਦੇ ਜਿਤਨੇ ਚਿੰਨ੍ਹ ਹਨ, ਇਹ ਪ੍ਰੇਰਣਾ ਦਾ ਸਰੋਤ ਨੇ, ਇਨ੍ਹਾਂ ਦਾ ਆਪਣਾ ਇੱਕ ਭਾਵ ਹੈ। ਲੇਕਿਨ ਉਸ ਭਾਵ ਤੋਂ ਬਿਨਾਂ ਇਹ ਵਿਅਰਥ ਹੋ ਜਾਣਗੇ, ਸਾਰਥਕ ਨਹੀਂ ਰਹਿਣਗੇ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਜੋ ਹਾਂ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੈ ਮੋਰਾ। ਕਹਿੰਦੇ ਨੇ ਤੋਰੋਂ ਨਾ ਪਾਤੀ, ਪੂਜੋਂ ਨਾ ਦੇਵਾ। ਕਹਿੰਦੇ ਨੇ ਨਾ ਤੇ ਮੈਂ ਪੱਤੇ ਤੋੜਦਾ ਤੇ ਨਾ ਮੈਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕਿਉਂਕਿ ਲੋਕ ਜਿਹੜੇ ਨੇ ਫੁੱਲ ਪੱਤਰ ਆਦਿਕ ਚੜਾ ਕੇ ਸਮਝਦੇ ਕੰਮ ਨਿਬੜ ਗਿਆ। ਬਹੁਤ ਲੋਕ ਨੇ ਜੋ ਕ੍ਰਿਸ਼ਨ ਦੀ ਮੂਰਤੀ, ਹੋਰ ਅਵਤਾਰਾਂ ਦੀ ਮੂਰਤੀ ਅੱਗੇ ਐਸਾ ਕੁਝ ਕਰਦੇ ਨੇ, ਲੇਕਿਨ ਉਨ੍ਹਾਂ ਨੂੰ ਭਗਵਤ ਗੀਤਾ ਦਾ ਕਦੇ ਕੋਈ ਗਿਆਨ ਨਹੀਂ, ਕੁਝ ਨਹੀਂ ਪਤਾ ਕਿ ਗੀਤਾ ਕੀ ਕਹਿੰਦੀ ਹੈ, ਉਹਦੇ ਮੁਤਾਬਕ ਚੱਲਣਾ ਹੈ। ਬਹੁਤ ਲੋਕਾਂ ਨੇ ਤਾਂ ਪੜ੍ਹੀ ਵੀ ਨਹੀਂ ਹੋਣੀ। ਇਸੇ ਤਰ੍ਹਾਂ ਬਹੁਤ ਲੋਕ ਨੇ ਜਿਹੜੇ ਆਪਣੇ ਆਪਣੇ ਇਸ਼ਟ ਦੀ ਮੂਰਤੀ ਅੱਗੇ ਨਮਸਕਾਰ ਕਰਦੇ ਨੇ, ਲੇਕਿਨ ਉਨ੍ਹਾਂ ਦੇ ਉਪਦੇਸ਼ ਤੇ ਉਨ੍ਹਾਂ ਦੇ ਗਿਆਨ ਦਾ ਉਨ੍ਹਾਂ ਨੂੰ ਕੱਖ ਪਤਾ ਨਹੀਂ ਹੁੰਦਾ। ਉਸਦਾ ਨਤੀਜਾ ਕੀ ਹੈ? ਉਸਦਾ ਨਤੀਜਾ ਇਹ ਹੈ ਕਿ ਜੀਵਨ ਦੇ ਅੰਦਰ ਕੋਈ ਪਰਿਵਰਤਨ ਨਹੀਂ ਆਉਂਦਾ, ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਕਬੀਰ ਕਹਿੰਦੇ ਨੇ ਤੋਰਾਂ ਨਾ ਪਾਤੀ, ਪੂਜੋਂ ਨਾ ਦੇਵਾ, ਰਾਮ ਭਗਤ ਬਿਨ ਐਸੀ ਸੇਵ ਦਰਗਹਿ ਸੁਖ ਪਾਵੋ। ਕਿਉਂਕਿ ਅੰਤਮ ਨਿਸ਼ਾਨਾ ਦਰਗਾਹ ਦਾ ਸੁਖ ਹੈ, ਪਰਮਾਤਮਾ ਨਾਲ ਅਭੇਦਤਾ ਦਾ ਸੁਖ ਹੈ। ਜੇ ਉਹ ਨਹੀਂ ਨਾ ਮਿਲਦਾ ਤੇ ਸੰਸਾਰ ਦੇ ਸੁਖ ਤਾਂ ਭਾਈ ਇੱਥੇ ਰਹਿ ਜਾਣਗੇ, ਭਾਵੇਂ ਕਿੰਨੇ ਮਿਲ ਜਾਣ। ਤੋ ਅੰਤ ਵਿਚ ਕਹਿੰਦੇ ਨੇ ਲੋਕ ਕਹਿ ਕਬੀਰ ਬੌਰਾਨਾ, ਕਹਿੰਦੇ ਨੇ ਮੈਂ ਤੇ ਕਹਿੰਦਾ ਤੱਤ ਦੀ ਗੱਲ, ਪਰ ਲੋਕੀ ਪਤਾ ਕੀ ਕਹਿੰਦੇ ਨੇ? ਲੋਕ ਕਹਿੰਦੇ ਨੇ ਕਬੀਰ ਝੱਲਾ ਹੋਇਆ ਫਿਰਦਾ, ਕਬੀਰ ਦੀਵਾਨਾ ਹੈ, ਇਹਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ। ਅਸਲ ਗੱਲ ਉਲਟ ਹੈ ਕਿ ਕਬੀਰ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਆਉਂਦੀ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਹਿੰਦੇ ਨੇ ਮੇਰੇ ਦਿਲ ਦਾ ਜਿਹੜਾ ਭੇਤ ਹੈ ਨਾ, ਉਹ ਤੇ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ। ਇਸੇ ਕਰਕੇ ਭਗਤਾਂ ਨੇ ਐਸਾ ਵੀ ਕਿਹਾ, ਕਬੀਰ ਸਾਹਿਬ ਨੇ ਵੀ ਐਸਾ ਕਿਹਾ, ਕਹਿਣ ਲੱਗੇ ਲੋਕ ਪਤੀਜਦੇ ਨੇ ਜਾਂ ਨਹੀਂ ਪਤੀਜਦੇ, ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਮੈਨੂੰ ਇਹ ਪ੍ਰਸੰਨਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੀ ਖੁਸ਼ੀ, ਉਹਦੀ ਪ੍ਰਸੰਨਤਾ ਮੈਨੂੰ ਪ੍ਰਾਪਤ ਹੋਵੇਗੀ। ਇਸ ਕਰਕੇ ਉਹਨਾਂ ਸਾਫ਼ ਕਹਿ ਦਿੱਤਾ ਕਿ ਜੇ ਲੋਕ ਨਹੀਂ ਨਾ ਪਤੀਜਦੇ ਨਾ ਪਤੀਜਾ ਤਾਂ ਉਹ ਕਿਆ ਕੀਜਾ। ਕਹਿੰਦੇ ਨੇ ਇਹਨਾਂ ਦੀ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ। ਆਪਣੇ ਆਪ ਦੀ ਸੰਤੁਸ਼ਟਤਾ, ਆਪਣੇ ਆਪ ਦੀ ਤਸੱਲੀ, ਅੰਤਰ ਆਤਮੇ ਖੁਸ਼ੀ ਜਿਹੜੀ ਹੈ, ਉਸ ਨੂੰ ਪ੍ਰਾਪਤ ਕਰਨਾ ਜੀਵਨ ਦਾ ਪਰਮ ਧਰਮ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਇਹ ਬਾਹਰ ਦਾ ਦਿਖਾਵਾ ਸਾਰਥਕ ਹੋ ਸਕਦਾ ਜੇ ਅੰਦਰ ਦੇ ਮਰਮ ਦੀ ਗੱਲ ਬਣ ਜਾਏ। ਜੇ ਅੰਦਰ ਦੇ ਮਰਮ ਦੀ ਗੱਲ ਨਹੀਂ ਬਣਨੀ ਤਾਂ ਇਹ ਬਾਹਰ ਦੇ ਦਿਖਾਵੇ ਨੇ ਕੋਈ ਅਰਥ ਨਹੀਂ ਰੱਖਣਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਰਹਿਤ ਵਿਚ ਮਨੁੱਖ ਨੇ ਰਹਿਣਾ ਹੈ, ਮਤਲਬ ਇਸ ਰਹਿਤ ਦੇ ਅਨੁਸਾਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਜੇ ਨਹੀਂ ਰਹਿੰਦਾ ਮਨੁੱਖ ਤਾਂ ਫਿਰ ਨਿਰੀ ਬਾਹਰ ਦੀ ਰਹਿਤ ਇਕ ਦਿਖਾਵਾ ਬਣ ਜਾਏਗੀ। ਮਨੁੱਖ ਨੂੰ ਦਿਖਾਵੇ ਦਾ ਫਿਕਰ ਹੈ ਕਿ ਲੋਕ ਮੇਰੀ ਕਿਰਪਾਨ ਦੇਖਣ, ਮੇਰਾ ਕੜਾ ਦੇਖਣ, ਮੇਰੀ ਦਸਤਾਰ ਦੇਖਣ, ਮੇਰੀ ਦਾੜੀ ਦੇਖਣ, ਮੇਰੀ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਨਾ ਦੇਖਣ, ਇਹਦੇ ਤੋਂ ਬਚਿਆ ਰਵਾਂ। ਇਹ ਅੰਦਰ ਘੋਲ ਕੇ ਰੱਖੀਆਂ ਹੋਈਆਂ ਨੇ, ਜਿੰਨਾ ਚਿਰ ਉਹ ਨਹੀਂ ਨਿਕਲਦੀਆਂ ਇਹ ਬਾਹਰ ਦੇ ਸਾਧਨ ਸਾਰਥਕ ਨਹੀਂ ਹੋਣਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਲੋਕ ਕਹਿ ਕਬੀਰ, ਤੇ ਇਹਨੇ ਅੰਦਰ ਦੀ ਗੱਲ ਵਧੀ, ਸਾਨੂੰ ਕੀ ਪਤਾ ਅੰਦਰ ਕੀ ਹੈ। ਲੇਕਿਨ ਅੰਦਰ ਦੀ ਗੱਲ ਹੀ ਮਨੁੱਖ ਦਾ ਸਾਥ ਦੇਵੇਗੀ, ਮਨੁੱਖ ਦੇ ਨਾਲ ਨਿਭੇਗੀ। ਸਤਿਗੁਰੂ ਕਿਰਪਾ ਕਰਨ ਤੇ ਸਾਨੂੰ ਇਸ ਗੱਲ ਦੀ ਸੋਝੀ ਆਵੇ ਤਾਂ ਕਿ ਅਸੀਂ ਜੀਵਨ ਦਾ ਅਸਲ ਧਰਮ ਜਿਹੜਾ ਹੈ ਉਸ ਨੂੰ ਜੀਵਨ ਵਿਚ ਧਾਰਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੁੱਲਾਂ ਤੋਂ ਖੁਆ ਮੰਗਦਾ ਹੋਇਆ

0: ਧਰਿਓ ਗੁਰ ਹੱਥ, ਜਾਂ ਕਹਿ ਬਸੀਸ ਧਰਿਓ ਗੁਰ ਹੱਥ। ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ, ਫਿਰ ਆਖੋ ਸਤਨਾਮ। ਇਹ ਸ਼ਬਦ ਵੀ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦਾ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਨਾਮ ਨੂੰ ਰਤਨ ਆਖਿਆ ਔਰ ਇਹ ਅਮੋਲਕ ਰਤਨ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਹੀਰਿਆਂ ਦੀ ਰਤਨਾਂ ਦੀ ਕੀਮਤ ਜਦੋਂ ਅਸੀਂ ਪਹਿਲੀ ਵਾਰ 71 ਚ ਗਏ UK ਤੇ ਕੋਹਿਨੂਰ ਹੀਰਾ ਵੇਖਣ ਗਏ, ਚਾਹੇ ਸਾਡੇ ਕੋਲ ਨਹੀਂ ਪਰ ਸਾਨੂੰ ਪਤਾ ਨਾ ਸਾਡਾ ਹੈ। ਹਰ ਸਿੱਖ ਦੇ ਮਨ ਚ ਆਉਂਦਾ ਵੀ ਸਾਡਾ ਹੈ, ਧੋਖੇ ਨਾ ਲੈ ਗਏ, ਹੀਰਾ ਫੇਰੀ ਕਰਕੇ ਸਾਥੋਂ ਲੈ ਗਏ, ਇਹ ਸਾਡਾ ਹੈ। ਅਸੀਂ ਵੇਖਣ ਗਏ, ਉੱਥੇ ਕੀਮਤ ਲਿਖੀ ਹੋਈ ਸੀ, ਇਹਦੀ ਆਹ ਕੀਮਤ ਹੈ, ਐਸ ਹੀਰੇ ਦੀ ਆਹ ਕੀਮਤ ਹੈ, ਐਸ ਰਤਨ ਦੀ ਆਹ ਕੀਮਤ ਹੈ। ਤੇ ਜਿਹੜਾ ਇਹ ਰਤਨ ਹੈ ਨਾ ਨਾਮ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਭ ਆਖੋ ਸਤ
1: ਨਾਮ।
0: ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ ਮੇਰੇ ਹੀਰ ਹੈ, ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ, ਇਹ ਰਤਨ ਅਮੋਲਕ ਰਤਨ ਨਾਮ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰਾ ਗੁਰੂ ਸਮਰੱਥ ਹੈ। ਮੇਰੇ ਗੁਰੂ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖਿਆ ਨਾ, ਤੇ ਇਹ ਨਾਮ ਮਨ ਚ ਵਸ ਗਿਆ। ਇੱਕ ਹੈ ਨਾਮ ਜ਼ਬਾਨ ਤੇ ਰਹਿਣਾ, ਇੱਕ ਹੈ ਮਨ ਚ ਵਸ ਜਾਣਾ, ਫਰਕ ਜੇ ਬਹੁਤ ਫਰਕ ਹੈ। ਇੰਨਾ ਫਰਕ ਹੈ ਵੀ ਕੋਈ ਬੰਦਾ ਕਹੀ ਜਾਵੇ ਖੰਡ ਖੰਡ ਖੰਡ ਖੰਡ ਖੰਡ ਕਹੀ ਜਾਏ ਤੇ ਕੋਈ ਬੰਦਾ ਖੰਡ ਖਾ ਲਵੇ, ਇੰਨਾ ਹੀ ਫਰਕ ਹੈ। ਭਾਈ ਸਾਹਿਬ ਗੁਰਦਾਸ ਜੀ ਨੇ ਭਾਈ ਸਾਹਿਬ ਨੂੰ ਵਰ ਮਿਲੇ ਸਤਿਗੁਰਾਂ ਵੱਲੋਂ, ਭਾਈ ਸਾਹਿਬ ਤੁਹਾਡੀ ਬਾਣੀ ਗੁਰਬਾਣੀ ਦੀਆਂ ਕੁੰਜੀਆਂ, ਜਿਵੇਂ ਚਾਬੀ ਤੋਂ ਬਿਨਾਂ ਤਾਲਾ ਨਹੀਂ ਖੁੱਲਦਾ, ਕਿੱਡਾ ਕੀਮਤੀ ਤਾਲਾ ਹੋਵੇ ਚਾਬੀ ਨਹੀਂ ਨਹੀਂ ਖੁੱਲੇਗਾ। ਗੁਰਬਾਣੀ ਦਾ ਰਹੱਸ ਉਹਨਾਂ ਚਿਰ ਸਮਝ ਨਹੀਂ ਆਊਗੀ ਜਦ ਤੱਕ ਭਾਈ ਗੁਰਦਾਸ ਦੀ ਕੋਈ ਬਾਣੀ ਨਾ ਪੜੇ। ਇਹ ਵਰ ਭਾਈ ਗੁਰਦਾਸ ਦੀ ਬਾਣੀ, ਬਾਣੀ ਦੇ ਅਰਥ, ਇਹ ਵੀ ਵਰ ਦੇ ਦਿੱਤਾ। ਭਾਈ ਗੁਰਦਾਸ ਦੀ ਬਾਣੀ ਗੁਰਬਾਣੀ ਦੇ ਤੁੱਲ, ਜਿੱਥੇ ਜਾਓ ਭਾਈ ਗੁਰਦਾਸ ਦੀ ਬਾਣੀ ਗਾਈ ਜਾਂਦੀ। ਤੇ ਭਾਈ ਸਾਹਿਬ ਵਿਆਖਿਆ ਕਰ ਰਹੇ ਨੇ, ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮਿੱਠੋ ਹੋਏ। ਐਸੀ ਮਿਸਾਲ ਦਿੱਤੀ ਹੈ, ਜਿਹੜਾ ਇੱਕ ਦਿਨ ਵੀ ਸਕੂਲ ਨਹੀਂ ਨਾ ਗਿਆ ਇਹ ਗੱਲ ਉਹ ਵੀ ਸਮਝ ਸਕਦਾ ਵੀ ਖੰਡ ਖੰਡ ਆਖਣ ਨਾ ਮੂੰਹ ਮਿੱਠਾ ਨਹੀਂ ਹੋਣਾ। ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮਿੱਠੋ ਹੋਏ, ਅਗਨ ਅਗਨ ਕਹਿਸ ਉਤਨ ਸੀਤ ਨਾ ਬਿਨਾਸ ਹੈ। ਅੱਗ ਆ ਕਹੀ ਜਾਵੇ ਸਰਦੀ ਵਿੱਚ, ਜਿੱਥੇ ਸਲੋ ਪੈਂਦੀ ਹੈ ਕਹੀ ਜਾਵੇ ਅੱਗ ਅੱਗ ਅੱਗ, ਸਰਦੀ ਦੂਰ ਨਹੀਂ ਹੋਣੀ। ਕੈਸੀ ਮਿਸਾਲ ਹੈ, ਚੰਦਨ ਚੰਦਨ ਕਹਿਤ ਹੋਤ ਨਾ ਸੁਬਾਸ ਬਾਸ, ਚੰਦ ਚੰਦ ਕਹਿਤ ਉਜਿਆਰੋ ਨਾ ਪ੍ਰਕਾਸ਼ ਹੈ। ਮੱਸਿਆ ਦੀ ਰਾਤ ਨੂੰ ਕੋਈ ਕਹੀ ਜਾਵੇ ਚੰਦ ਚੰਦ ਚੰਦ, ਚੜ੍ਹਨੀ ਪੈਣਾ। ਚੰਦਨ ਚੰਦਨ ਕਹਿਣ ਨਾਲ ਸੁਗੰਧੀ ਨਹੀਂ ਆ ਜਾਣੀ, ਚੰਦ ਚੰਦ ਕਹਿਣ ਨਾਲ ਪ੍ਰਕਾਸ਼ ਨਹੀਂ ਹੋ ਜਾਣਾ। ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਬਿਮਾਰ ਆਦਮੀ ਬੁਰਖ ਬੁਰਖਾਰ ਚੜਿਆ ਹੋਇਆ ਦੁਖੀ ਹੈ, ਕਹੀ ਜਾਵੇ ਵੈਦ ਵੈਦ ਵੈਦ, ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਤਨਾਮ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕਾ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ। ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀ ਨੂੰ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੋਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ ਪ੍ਰੇਰਣਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ ਜੀ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਨਾ ਨਾਲ ਆਹ ਦਰਸ਼ਨ ਤੁਹਾਡੇ। 85 ਵਿੱਚ ਅਸੀਂ ਆਏ ਸੀ, ਉਦੋਂ ਬਾਅਦ ਹੁਣ ਸਮਾਂ ਮਿਲਿਆ। 85 ਤੋਂ ਬਾਅਦ ਉੱਧਰ ਆਉਂਦੇ ਰਹੇ ਨਿਊਜਰਸੀ। ਇਹਨਾਂ ਗੁਰਮੁਖਾਂ ਨੂੰ ਦਿੱਲੀ ਮਿਲੇ, ਹਾਜ਼ਰੀਆਂ ਬੰਗਲਾ ਸਾਹਿਬ ਭਰਨੀਆਂ, ਵੀ ਤੁਸੀਂ ਉੱਥੇ ਆਓ। ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ, ਇਹਨਾਂ ਵੱਲੋਂ ਪ੍ਰੇਰਨਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ ਹੈ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਨਾ, ਇੱਥੇ ਇੱਕ ਆਹ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲ ਤਾਂ ਉਹ ਹੋਇਆ ਹੋਇਆ, ਜਾਂਗਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ, ਗੁਰੂ ਬਖਸ਼ਿਸ਼ ਕਰੇ। ਇੰਨਾ ਕੀ ਸਮਾਂ, ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟੋਰਾਂਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ। ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ। ਸਭ ਆਖੋ ਸਤਨਾ, ਇਹਦਾ ਵੀ ਫਲ ਆ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ। ਸਮੇਂ ਸਿਰ ਹੀ ਸਮਾਪਤੀ ਹੋਏਗੀ, કોઈ રચના ખાલી ના રહે.

ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਸਲੋਕ। ਇਸ ਸਲੋਕ ਦੇ ਵਿੱਚ ਕਰਮ ਕਾਂਡਾਂ ਤੋਂ ਦੂਰ ਰਹਿਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਿਉਂਕਿ ਇਨਸਾਨ ਪਰਮਾ ਵਹਿਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ।

ਚੋਰੀ ਕੀਤਾ ਹੋਇਆ ਸਮਾਨ ਉਹ ਕਿਧਰੇ ਵੇਚਦਾ ਤੇ ਜਿਹਦੇ ਕੋਲੋਂ ਉਹ ਸਮਾਨ ਮਿਲੇਗਾ ਉਹ ਵੀ ਚੋਰੀ ਅਖਵਾਉਂਦਾ। ਚੋਰੀ ਇੱਕ ਕਰਦਾ, ਜਿਹਨੇ ਚੋਰੀ ਕੀਤੀ ਉਹ ਤੇ ਚੋਰ ਬਣਦਾ ਤੇ ਜਿਹਦੇ ਕੋਲ ਅੱਗੇ ਉਹਨੇ ਸਮਾਨ ਰੱਖਿਆ ਜਾਂ ਵੇਚਿਆ ਉਹ ਵੀ ਚੋਰੀ ਅਖਵਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅਗਰ ਕੋਈ

ਚੰਗੀ ਕਮਾਈ ਕਰਾਂਗੇ ਚੰਗਾ ਫਲ ਮਿਲੇਗਾ, ਭੈੜੀ ਕਮਾਈ ਕਰਾਂਗੇ ਭੈੜਾ ਫਲ ਮਿਲੇਗਾ। ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਕੁਝ ਪੰਡਿਤਾਂ ਨੇ ਬਹਿਸ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਮੱਥੇ ਤੇ ਟਿੱਕਾ ਲਾਉਂਦੇ ਹਾਂ, ਗੰਗਾ ਕਿਨਾਰੇ ਬੈਠਦੇ ਹਾਂ, ਗੰਗਾ ਵਿੱਚ ਇਸ਼ਨਾਨ ਕਰਦੇ ਹਾਂ। ਰੋਟੀ ਪਕਾਉਣ ਤੋਂ ਪਹਿਲਾਂ ਲੱਕੜਾਂ ਧੋ ਕੇ ਬਾਲਦੇ ਹਾਂ ਗੰਗਾ ਦੇ ਪਾਣੀ ਦੇ ਨਾਲ। ਜ਼ਮੀਨ ਦੇ ਵਿੱਚ ਚੁੱਲ੍ਹਾ ਡੂੰਘਾ ਪੁੱਟ ਕੇ ਫਿਰ ਪ੍ਰਸ਼ਾਦਾ ਬਣਾਉਂਦੇ ਹਾਂ। ਤੇ ਗੁਰੂ ਸਾਹਿਬ ਜੀ

ਕਿਉਂਕਿ ਸੁੱਚ ਜਿਹੜੀ ਹੈ ਮਨ ਦੀ ਹੈ। ਮਨ ਸੁੱਚਾ ਨਹੀਂ ਤੇ ਸਰੀਰ ਕਿਵੇਂ ਸੁੱਚਾ ਹੋ ਸਕਦਾ ਹੈ? ਸਾਡੇ ਦੇਸ਼ ਵਿੱਚ ਕਰਮ ਕਾਂਡਾਂ ਨੂੰ ਔਰ ਬਾਹਰ ਦੀ ਸੁੱਚਤਾ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ, ਇੱਥੋਂ ਤੱਕ ਕਈ ਵਾਰੀ ਦੇਖਦੇ ਹਾਂ ਕਿ ਕਈਆਂ ਧਾਰਮਿਕ ਸਥਾਨਾਂ ਵਿੱਚ ਹਰੀ ਜਨ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਸਥਾਨ ਅਪਵਿੱਤਰ ਹੋ ਜਾਏਗਾ, ਪਰ ਇੱਕ ਗੱਲ ਸਮਝ ਚ ਨਹੀਂ ਆਉਂਦੀ, ਜੇ ਨੀਵੀਂ ਜਾਤ ਵਾਲੇ ਦੇ ਜਾਣ ਨਾਲ ਧਾਰਮਿਕ ਸਥਾਨ ਅਪਵਿੱਤਰ ਹੋ ਸਕਦਾ ਹੈ ਤੇ ਫਿਰ ਉਹ ਧਾਰਮਿਕ ਸਥਾਨ ਕਿਸੇ ਨੂੰ ਪਵਿੱਤਰ ਕਿਵੇਂ ਕਰੇਗਾ? ਸਗਾਂ ਇਹ ਕਹਿਣਾ ਚਾਹੀਦਾ ਕਿ ਇੱਥੇ ਜਿਹੜਾ ਆਵੇਗਾ ਉਹ ਵੀ ਪਵਿੱਤਰ ਹੋ ਜਾਏਗਾ, ਨੀਚ ਤੋਂ ਊਚ ਹੋ ਜਾਏਗਾ। ਪਰ ਜੇ ਆਉਣ ਦੇ ਨਾਲ ਧਾਰਮਿਕ ਸਥਾਨ ਹੀ ਅਪਵਿੱਤਰ ਹੋ ਜਾਣਦੇ ਨੇ ਤੇ ਫਿਰ ਉੱਥੋਂ ਕਿਸੇ ਨੂੰ ਮਿਲੇਗਾ ਕੀ? ਇਹ ਭਰਮ ਇਹ ਵਹਿਮ ਸਤਿਗੁਰਾਂ ਨੇ ਕੱਢਣ ਵਾਸਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਠੀਕ ਹੈ, ਜੇ ਕਿਧਰੇ ਜਾਣ ਦੀ ਇਜਾਜ਼ਤ ਨਹੀਂ ਤੇ ਤੁਸੀਂ ਮੇਰੇ ਕੋਲ ਆਓ, ਇੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਊਚ ਨੀਚ ਕਰਕੇ

ਰਸਤਾ ਜਾਣਦਿਆਂ ਹੋਇਆਂ ਵੀ ਕਈ ਵਾਰੀ ਲੋਕ ਅਣਜਾਣ ਬਣੇ ਰਹਿੰਦੇ। ਦਿੱਲੀ ਦੇ ਵਿੱਚ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ, ਨਾਨਕ ਪਿਆਓ ਜਿਸ ਜਗ੍ਹਾ ਦਾ ਨਾਂ ਹੈ ਗੁਰਦੁਆਰਾ

ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ। ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ, ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ। ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ, ਤੁਹਾਡੇ ਕਦਮ ਕਿੰਨੇ ਮੁਬਾਰਕ ਨੇ। ਤੁਸੀਂ ਮੇਰੇ ਘਰ ਆਏ ਪ੍ਰਸ਼ਾਦਾ ਛਕਣ, ਮੇਰੇ ਧੰਨ ਭਾਗ, ਤੁਹਾਡੇ ਕਦਮ

ਉਹ ਸ਼ਰਧਾਲੂ ਕਹਿਣ ਲੱਗਾ ਹੁਣੇ ਪੈਦਾ ਹੋਇਆ। ਕਹਿਣ ਲੱਗੇ ਫਿਰ ਤੇਰੇ ਘਰ ਦਾ ਭੋਜਨ ਇੱਕ ਪਾਸੇ ਰਿਹਾ, ਅਸਾਂ ਤੇ ਪਾਣੀ ਵੀ ਨਹੀਂ ਪੀਣਾ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਭੋਜਨ ਕਿਉਂ ਨਹੀਂ ਛਕਣਾ? ਕਹਿਣ ਲੱਗੇ ਤੇਰੇ ਘਰ ਬੱਚਾ ਜੰਮਿਆ ਤੇ ਜਿਸ ਘਰ ਕੋਈ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਤੇਰਾ ਘਰ ਸੂਤਕ ਵਾਲਾ ਹੈ, ਤੇਰਾ ਘਰ

ਕੋਈ ਜਨਮ ਲਵੇ ਉੱਥੇ ਕਿਹਾ ਜਾਂਦਾ ਹੈ ਸੂਤਕ, ਜਿੱਥੇ ਕੋਈ ਮਰੇ ਉੱਥੇ ਕਿਹਾ ਜਾਂਦਾ ਹੈ ਪਾਤਕ। ਇਸ ਪ੍ਰੇਮੀ ਨੇ ਕਿਹਾ ਤੂੰ ਦੁਖੀ ਨਾ ਹੋ, ਗੁਰੂ ਨਾਨਕ ਸਾਹਿਬ ਦੇ ਕੋਲ ਜਾ, ਉਹ ਸੂਤਕ ਪਾਤਕ ਨਹੀਂ ਮੰਨਦੇ, ਇਹਨਾਂ ਪਰਮਾ ਵਹਿਮਾਂ ਵਿੱਚ ਨਹੀਂ ਪੈਂਦੇ। ਇਹ ਪ੍ਰੇਮੀ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚੇ ਨੇ ਜਨਮ ਲਿਆ ਪਰ ਬ੍ਰਾਹਮਣਾਂ ਨੇ ਭੋਜਨ ਨਹੀਂ ਛਕਿਆ, ਕਹਿੰਦੇ ਨੇ ਤੇਰਾ ਘਰ ਝੂਠਾ ਸੂਤਕ ਵਾਲਾ। ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿਆਰਿਆਂ ਨੂੰ ਭੇਜਿਆ, ਜਾਓ ਤੁਸੀਂ ਪ੍ਰਸ਼ਾਦਾ ਛਕ ਕੇ ਆਓ। ਸਿੱਖਾਂ ਨੇ ਪ੍ਰਸ਼ਾਦਾ ਛਕਿਆ, ਉਹਨਾਂ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਗੱਲ ਦਾ ਮਨ ਵਿੱਚ ਬੜਾ ਰੋਸ ਜਾ ਗਿਆ। ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਔਰ ਗੁੱਸੇ ਨਾਲ ਕਹਿਣ ਲੱਗੇ, ਮਹਾਰਾਜ ਤੁਸੀਂ ਧਰਮ ਤੇ ਨਹੀਂ ਚੱਲਦੇ, ਤੁਸਾਂ ਧਰਮ ਦੇ ਉਲਟ ਕੰਮ ਕੀਤਾ।

ਨੂਰ ਟਪਕਦੈ ਅੱਖਾਂ ਵਿੱਚ ਨਾਮ ਦੀ ਲਾਲੀ ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਂਦੀ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਆਓ ਪੰਡਿਤੋ ਆਓ ਬ੍ਰਾਹਮਣੋ ਬੈਠੋ ਜਿਹੜੀ ਵਿਚਾਰ ਕਰਨੀ ਹੈ ਬੈਠ ਕੇ ਕਰੋ ਕਿਉਂਕਿ ਵਿਚਾਰ ਬਹਿ ਕੇ ਹੁੰਦੀ ਹੈ ਸ਼ਾਂਤ ਮਨ ਨਾਲ ਹੁੰਦੀ ਹੈ ਤਲਖੀ ਨਾਲ ਨਹੀਂ ਬੈਠੋ ਆਪਣੀ ਗੱਲ ਸੁਣਾਓ

ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਅੱਛਾ। ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਨੇ ਸੂਤਕ ਵਾਲੇ ਘਰੋਂ ਪ੍ਰਸ਼ਾਦਾ ਕਿਉਂ ਛਕਿਆ? ਉਸੇ ਦਿਨ ਜਿਸ ਦਿਨ ਬੱਚੇ ਨੇ ਜਨਮ ਲਿਆ। ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਕਹਿੰਦੇ ਹੋ ਜਿੱਥੇ ਬੱਚਾ ਜਨਮ ਲਵੇ ਉਹ ਸੂਤਕ ਵਾਲਾ ਘਰ ਹੈ, ਤੇ ਸੂਤਕ ਦਾ ਮਤਲਬ ਕੀ ਹੈ? ਕਹਿਣ ਲੱਗੇ ਮਹਾਰਾਜ, ਸੂਤਕ ਦਾ ਮਤਲਬ ਹੈ ਝੂਠ। ਸਾਹਿਬ ਜੀ ਕਹਿਣ ਲੱਗੇ, ਠੀਕ ਹੈ ਮੈਂ ਮੰਨ ਲਿਆ, ਸੂਤਕ ਦਾ ਮਤਲਬ ਝੂਠ ਹੈ।

ਬਿਕ ਦੁਸ਼ਟ ਸਭ ਤਾਰਿਆ ਜਹਾਨ ਨਿੰਦਕ ਦੁਸ਼ਟ ਸਭ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ।

0: as a teenager, you must have gone through questions in your own mind about being a Sikh. You know, all of us, I know myself, I went through a phase of questioning why I'm a Sikh. You know, we were raised in a family as Sikhs, and what does it mean? Why did you choose to be a Sikh? What does it mean to you to be a Sikh?
1: Sikh banan da matlab hai nahi hai vi banda jam paya Sikh parivar de vich, janm le liya Sikh de parivar de vich. Eh da matlab eh Sikh da matlab nahi hai. Tusi akhar nu dekh lo, shabd nu dekh lo, Sikh da matlab hai ke sikhna. ਤੇ ਸਿੱਖ ਦੀ ਰਸਤਾ ਹੈਗੀ ਆ, ਅਸੀਂ ਹੁਣੇ ਦੱਸ ਦਿੱਤਾ, ਸੇਵਾ ਸਿਮਰਨ ਬਾਣਾ ਬਾਣੀ ਤੇ ਸ਼ਸਤਰ, ਇਹ ਸਿੱਖ ਦੀ ਰਸਤਾ ਹੈ ਤੇ ਸੌਖਾ ਨਹੀਂ ਹੈ, ਬਹੁਤ ਔਖਾ ਹੈ ਕਰਨ ਲਈ, ਬੰਦਾ ਆਪ ਖੁਦ ਡਿਸਾਈਡ ਕਰਨਾ ਪੈਂਦਾ। ਜੇ ਬੰਦਾ ਆਪ ਅੰਦਰੋਂ ਨਹੀਂ ਕਰ ਰਿਹਾ ਫਿਰ ਝੂਠ ਹੈ, ਕਿਉਂਕਿ ਇਹ ਸਾਰੇ ਅੰਦਰ ਦੀ ਗੱਲ ਹੈ। ਅੰਦਰ ਦੀ ਅਵਸਥਾ ਬਣਾ ਕੇ ਫਿਰ ਬਾਹਰ ਦੀ ਸਰੂਪ ਦਿਖਾਉਂਦੇ ਆ ਤਾਂ ਬਾਣਾ ਬਣਦੀ ਹੈ। ਫਿਰ ਮੈਂ ਜਦੋਂ ਛੋਟਾ ਸੀ, ਮੇਰਾ ਬਹੁਤ ਬਹੁਤ ਸ਼ੱਕ ਸੀ ਮੇਰੇ ਦਿਮਾਗ ਦੇ ਵਿੱਚ, ਮੇਰਾ ਬਹੁਤ ਮਨ ਬਹੁਤ ਸ਼ਿਕਾਇਤ ਕਰਦੇ ਸੀ ਵੀ ਮੈਂ ਕਿਉਂ ਇਸ ਤਰ੍ਹਾਂ ਰਹਾਂ। ਮੇਰੇ ਮੰਮੀ ਡੈਡੀ ਇਹੀ ਕਹਿੰਦੇ ਆ ਵੀ ਤੂੰ ਆਪਣਾ ਸਾਧਨਾ ਕਰ, ਯੋਗਾਸਨ ਕਰ, ਸਿਮਰਨ ਕਰ, ਇਹ ਸਾਰੇ ਕਰ, ਤੇ ਮੈਨੂੰ ਕਦੀ ਮਹਿਸੂਸ ਹੋਇਆ ਹੀ ਨਹੀਂ ਵੀ ਇਹ ਕੁਛ ਚੀਜ਼ ਹੈ ਜਾਂ ਨਹੀਂ। ਮੈਨੂੰ ਆਪ ਲੱਭਣਾ ਪਿਆ, ਪਰ ਮੈਨੂੰ ਕਦੀ ਕੋਈ ਵਾਲ ਜਾਂ ਕੇਸ਼ ਵਾਰੀ ਸ਼ੱਕ ਨਹੀਂ ਸੀਗਾ। ਚਲੋ ਲੋਕੀ ਕਹਿੰਦੇ ਆ ਇਹ ਬੰਦਾ ਦੇਖੋ ਬੜਾ ਗੰਦਾ ਲੱਗਦਾ, ਦਾੜੀ ਰੱਖਿਆ, ਉਹਨਾਂ ਨੂੰ ਕੀ ਪਤਾ ਇਹ ਦਾੜੀ ਕਿੰਨਾ ਵਧੀਆ ਚੀਜ਼ ਹੈਗੀ ਆ, ਸ਼ੈਲ ਵਾਂਗੂ ਬਣਦਾ, ਔਰ ਨਾਲੇ ਸਾਡਾ ਮਹਿਸੂਸ ਦਾ ਜਿਹੜੇ ਕਿ ਜਗ੍ਹਾ ਹੈਗੇ ਆ ਮੂੰਹ ਤੇ, ਉਹਨਾਂ ਨੂੰ ਪ੍ਰੋਟੈਕਟ ਕਰਦੇ ਚੰਦਰਮਾ ਦੀ ਇਫੈਕਟ ਤੋਂ, ਤਾਂ ਕਈ ਸਾਇੰਟਿਫਿਕ ਮਤਲਬ ਹੈਗੇ ਆ। ਪਰ ਸਿੱਖ ਬਣਨ ਦੇ ਲਈ ਮੈਂ ਕਈ ਪਾਸੇ ਗਏ ਹਾਂ, ਤੇ ਜ਼ਿਆਦਾ ਮੇਰਾ ਇੰਸਪਿਰੇਸ਼ਨ ਹੋਇਆ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਸਿੱਖਿਆ, ਔਰ ਮੈਂ ਸ਼ਸਤਰ ਵਿਦਿਆ ਦੇ ਵਿੱਚ ਜਾ ਕੇ ਮੈਂ ਉਦੋਂ ਆਪਣਾ ਸਾਧਨਾ ਜ਼ਿਆਦਾ ਮੈਂ ਆਪ ਵਾਸਤੇ ਆਪਣੇ ਲਈ ਸ਼ੁਰੂ ਕੀਤਾ, ਤਾਂ ਮੈਨੂੰ ਇੰਸਪਿਰੇਸ਼ਨ ਮਿਲੀ। ਫਿਰ ਉਸ ਤੋਂ ਬਾਅਦ ਰਸਤਾ ਕਦੀ ਖਤਮ ਨਹੀਂ ਹੁੰਦੀ, ਸਫ਼ਰ ਕਦੀ ਖਤਮ ਨਹੀਂ ਹੁੰਦੀ, ਤੇ ਬਸ ਚੱਲ ਰਿਹਾ, ਮੈਂ ਹਜੇ ਬਹੁਤ ਸਿੱਖ ਰਿਹਾ।

ਤਕ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਥ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਥ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ ਇਹ ਸਵਾਲ ਉਠਾਇਆ ਹੈ ਕਿਸ ਭਗਤੀ ਦੇ ਦੁਆਰਾ ਯਾਨੀ ਕਿਸ ਮੈਥਡ ਦੇ ਦੁਆਰਾ ਕਿਸ ਟੈਕਨੀਕ ਦੇ ਦੁਆਰਾ ਕਿਸ ਵਿਧੀ ਦੇ ਦੁਆਰਾ ਕਿਸ ਯੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਮੈਂ ਤੇ ਪਰਮ ਗਤੀ ਸਭ ਤੋਂ ਉੱਚੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਜੋ ਹੈ ਉਪਾਈ ਹੈ, ਕਿਸ ਤਰ੍ਹਾਂ? ਸਾਧ ਸੰਗਤ ਦੇ ਦੁਆਰਾ। ਸੋ ਸਾਧ ਸੰਗਤ ਹੀ ਉਹ ਢੰਗ ਹੈ, ਸਾਧ ਸੰਗਤ ਹੀ ਉਹ ਵਿਧੀ ਹੈ, ਸਾਧ ਸੰਗਤ ਹੀ ਉਹ ਰਸਤਾ ਹੈ ਜਿਸ ਦੇ ਦੁਆਰਾ ਪ੍ਰਾਣਾ ਦਾ ਨਾਥ ਪਿਆਰਾ ਵਾਹਿਗੁਰੂ ਮਿਲਦਾ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਗੁਰਦਾਸ ਜੀ ਇਹ ਦੱਸਣਗੇ ਕਿ ਸਾਧ ਸੰਗਤ ਉਹਨਾਂ ਨੇ ਕਿਵੇਂ ਕੀਤੀ।

ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤਿ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਕੱਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ। ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ। ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਝ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਝ ਸਮਝ ਆਉਂਦਾ ਹੈ, ਕੁਝ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ? ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा है। साधु नू कोई भी मिलता है, साधु दा एक समान प्यार हरेक नू मिलता है। मैं जदों मिलता हां हरेक नू इको ही तरह नहीं मिलता, किसे नू प्यार ना मिलता हां, किसे नू फर्जी तौर ते ही मिलता हां, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु दी जिंदगी च मैं एक मर्यादा, एक लयबद्धता, एक जीवन दा डिसिप्लिन देखता हूं। साधु दे जीवन दे विच उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन दे विच मैं देखता हां ते जीवन बेटगा है, कोई डिसिप्लिन नहीं है, कोई ग्रेस नहीं। कहिंदे इतना वड्डा कॉन्ट्रास्ट देखिया ते मैं पाया कि मैं किथे हां, मेरी अवस्था की है और साधु दी अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लेक्ट कर सके। ते जदों मैं साधु दे अंदर अपने आप नू रिफ्लेक्ट कीता तो कहंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी, मैले कपड़े कहां लौ धोवो। पहली अवेयरनेस ए आई कि मैनू अपने अंदर मैल नजर आई कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साडे सामने आवे तो सानू अपनी मैल दिसेगी। ते महापुरुषां दी पवित्रताई दे सामने जदों मैनू अपनी मैल दिसी ते मेरे अंदर फौरन यह सवाल पैदा होया कि मैं दूसरियां दे मैले कपड़े कदों तक धोंदा रहांगा जबकि अज मैनू अपने अंदर भी मैल नजर आ गई। ये आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸ ਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਤਾਂ ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਆਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ ਕਿ

No, last line, which a sense of responsibility. ਭਗਤ ਰਵਿਦਾਸ ਜੀ ਆਖਦੇ ਹਨ, ਕੌਰ ਰਵਿਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰ ਰਵਿਦਾਸ ਪਹਿਓ ਜਬ ਲਿਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕਿਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ, ਜੋਈ ਜੋਈ ਕਿਨੋ ਸੋਈ ਸੋਈ ਦੇਖਿਓ, ਜੋ ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ, ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ, ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ, ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ